ਰੰਗੀ ਹਰਮ ਸਵਾਰਿਆ ਕੋਠੇ ਮੰਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਪਾਉਣ ਦੇ ਹਰ ਬੋਝੇ ਨਾ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਲ ਮਰਨ ਵਿਸਾਰਿਆ ਜਰਿਆਈ ਜੋ ਬਣ ਹਾਰਿਆ ਜਰਿਆਈ

0: ਸਰਾ ਹੇਰੀ ਸੋਈ ਝਵੜੀਆਂ ਵੜਿਆਈਆਂ ਸਹਿਮੈ ਲੈ ਤਨ ਤਰੀ ਆਈਆਂ ਜੰਦ ਸਪਾਣਾ ਤਾਂ ਵੱਲ ਮਸਾਈਆਂ ਕਰ ਹੁਕਮ ਅਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਤ ਉੱਠੇ ਨੌ ਨਿਦ ਪਾਈਆਂ ਸਤ ਉੱਠੇ ਨੌ ਨਿਦ ਪਾਈਆਂ
1: ਗੁਰ ਸਿੱਖਾ ਮਨ ਸਰ ਪੀਤ ਗਏ ਹਰ ਨਾਮ ਵਜ ਤੇਰੀ ਦਾ

ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪੰਸਲੋ ਹੋਤੇ ਜਾਈ ਸੱਚਿਆ ਕਿਸੇ ਲੱਗਾ ਦੋ ਅਣ ਦੇਵਤਾ ਪਾਣੀ ਦੇਵਤਾ ਵੇ ਸੰਤਰ ਦੇਵਤਾ ਲੂਣ ਪੰਜਵਾਂ ਪਾਇਕ ਤਾਂ ਹੋਆ ਪਾਕ ਪਵਿੱਤ ਪਾਪੀ ਸੰਤਨ ਗੱਡਿਆ ਤੁੱਕਾ ਪਈਆਂ ਤੁੱਕ ਜਿਤ ਮੁਖ ਨਾਮ ਮਾਤਰ ਬਿਨਾਂ ਮੇਰਾ ਸਿੱਕਾ ਏ ਨਾਮ ਕੋਈ ਵੈਦਾਨੀ ਹੈ ਤੁੱਕ ਮੁੱਖ ਤੁੱਕਾਂ ਪਾਏ ਮਹੱਲਾ ਪਹਿਲਾ ਪੰਡ ਜੰਮੀਏ ਭੰਡ ਨਮੀ ਪੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਓ ਪੰਡ ਮੂਆ ਪੰਡ ਭਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਏ ਜੁੱਟ ਜੰਮੇ ਰਾਜਾ ਭੰਡਾ ਹੋ ਗਈ ਪੰਡ ਉਪਜੇ ਪੰਡੇ ਬਾਸ ਨ ਕੋਏ ਨਾਨਕ ਭੰਡੇ ਬਾਰੇ ਕੋ ਸੱਚਾ ਸੋਏ ਜਿਤ ਮੁੱਖ ਸਦਾ ਸਲਾਹੀਏ ਬਾਗਾ ਰਤੀ ਚਾਹ ਨਾਨਕ ਤੇ ਮੁਕੁਜ ਲੈ ਤਿਤ ਸੱਚੇ ਦਰਬਾਰ ਪਾਉੜੀ

0: ਬੜੀ ਸਭ ਕੁ ਇੱਥੇ ਆਪਣਾ ਚਲਾ ਹੀ ਸੋਚਣ ਕੱਢੀਏ ਕਿ ਤਾਂ ਆਪੋ ਆਪਣਾ ਪਹਿਲੇ ਖਸੰਡੀਏ ਜਾਂ ਰਹਿਣਾ ਨਹੀਂ ਐ ਜਦ ਤੱਕ ਇਤਕਾਰ ਵਹੰਡੀਏ ਮੰਦਾ ਕਿਸੇ ਨਾ ਆਖੀਏ ਬੜਾ ਖਰੇ ਹੋ ਬੂਝੀਏ ਮੂਰਖ ਨਾਲ ਨਾ ਲੁਜੀਏ ਮੂਰਖ ਨਾਲ ਨਾ ਲੁਜੀਏ
1: ਗੁਰ ਸਿੱਖੋ ਮਨ ਵਧਾਈਆਂ ਮੇਰਾ ਸਤਿਗੁਰ

ਸਾਰੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਂ ਜਿਨ ਪੱਟ ਅੰਦਰ ਬਾਹ ਉਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਸੇ ਦੇਖਣ ਵਿਚਾਰ ਰੰਗ ਦੱਸੇ ਰੰਗ ਰੋਵੇ ਚੁੱਪੀ ਕਰ ਜਾਏ ਜਬੇ ਦੇ ਤਾਕੇ ਦੀਵਾਨੇ ਕੋ ਕਲਮੇ ਕਹਾ ਮਾ ਤੂੰ ਨਵੇਂ ਦਰ ਲੈ ਲੇ ਕਾ ਪੀਰ ਚੁੱਟੇ ਨਾਨਕਾ ਜਿਉਂ ਤੇਲ ਪੌੜੀ।

ਬੜੀਆਂ ਪੇ ਹੀ ਗਣਨਾ ਕੀ ਕਰ ਆਪੇ ਹਿੱਤ ਧਾਰੀ ਹੈ ਦੇਖ ਕੀਤਾ ਆਪਣਾ ਤਰਕ ਚੀ ਪੱਕੀ ਸਾ।

ਇੱਕ ਦੋ ਕੁੜੀਆਂ ਪਾਏ ਨਾ ਕਾਈ ਪਾਏ ਪੌੜੀ ਜਿੱਤ ਸੇ ਵੀ ਰਹੇ ਸੁੱਖ ਪਾਈਆਂ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਪਾਈ ਆਪਣਾ ਸਾ ਕਾਲ ਬੁਰੀ ਕਿਉਂ ਕਲੀਏ ਮੰਦਾ।

ਸੇਵੀ ਸੁਖਬਾਈ ਸੋ ਸਹਿਸਾ ਸੰਭਾਲੀ ਹੈ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀ ਹੈ ਮੰਦਾ ਮੂਲਾ ਕੀ ਚਈ ਦਿਲ ਮਿੰਦਰ ਦਿਹਾਲੀ ਹੈ ਜੋ ਸਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਟਾਲੀ ਹੈ ਪਿਛਲਾ ਹੈ ਉਪਰ ਘਾਲੀ ਹੈ ਪਿਛਲਾ ਹੈ ਉਪਰ ਘਾਲੀ ਹੈ ਜਿਹੜੀ ਗੁਰਮੁਖ ਪੰਡਾ।

ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲਗਾ ਤਿਸ ਮਿਲੇ, ਲਗਾ ਸੋ ਪ੍ਰਮਾਣ ਮੱਲਾ ਦੂਜਾ ਜੋ ਜੀ ਹੋਏ ਸੋ।

0: ਚੱਕਰ ਲੱਗੇ ਚੱਕਰ ਚੱਲੇ ਕਸਮੇ ਪਾਏ ਹਰਮਤ ਸਾਨੂੰ ਅਗਲੀ ਆਵਾਜ਼ ਵਜਾਉਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗਿਆ ਅੰਦਰ ਪਾਏ ਵਜੋ ਗਵਾਏ ਅਗਲਾ ਮੰਮ ਪਾਣਾ ਖਾਏ ਜਿਹਦਾ ਦਿੱਤਾ ਖਾਣ ਦੱਸਗੀ ਸਬਾਸ ਨਾਨਕ ਨੂੰ ਚੱਲੇ ਨਾਲ ਕਸਮ ਚੱਲੇ ਅਰਦਾਸ
1: ਜਨਾ ਅੰਤਰ ਗੁਰਮੁਖ ਪੀਤ ਹੈ।

0: ਨਾਨਕ ਸਾਗਰ ਮਾਤ ਸਾਹਿਬ ਕਿੱਥੇ ਜੋ ਮਿਲੇ ਮਹਲਾ ਦੂਜਾ
1: ਇੱਕ ਨਹੀਂ ਚਾਕਰੀ ਜਿੱਤ ਪਾ ਖਸੂ ਨਾ ਜਾ ਨਾਨਕ ਸੇਵ ਕਾਢੀਏ ਜੇ ਛੇਤੀ ਖਸਮ ਸਮਾਨ ਕੌੜੀ ਨਾਨਕ।

ਕੰਤਨਾ ਜਾਪਣੀ ਹੱਤਾ ਕੇ ਪਰਾਵਾਰ ਆਪ ਗ੍ਰਹਿ ਸਾਖੀ ਖਰਾਬ ਕਾਇ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤਰੇ ਚੜ ਬਸਿਆਰ ਆਪ ਗ੍ਰਹਿ ਕਰਿਆ ਆਪ ਕੈਸੋ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ

ਇਸ ਪ੍ਰਧਾਨ ਮੰਤਰੀ ਸੈਨੀ ਤੈਕੇਚੀ ਦਹਿਸ਼ਤ ਡਾਂ ਬੜੀ ਸਬਰ ਕੇ ਬੀਹਰ ਦੁਹਰਾਇਆ ਆਏ ਸਰਹੱਦ ਪਾ ਦਹਿਸ਼ਤ ਜੀ ਸਖ਼ਤ ਲਫ਼ਜ਼ਨ ਮੇਂ ਨਿੰਦਾ ਕਹੀ ਹੈ ਯਾ ਗਾਲ ਥੀ ਸੋਰੀ ਭਾਰਤ ਜਾਪਾਨ ਸੈਲਾਨੀ ਸਮਿਟ ਮੇਂ ਭਾਰਤ ਨੇ ਜਾਪਾਨ ਹਿਕਮਤ ਅਮਲੀ ਤੇਲੇ ਜੇ ਭੰਡਾ ਰਖੇ ਐ ਸਾਮੂੰਡੀ ਅਮਦਰਫਤ ਰੀਸੈਲੈਂਸ ਕੇ ਪੁਖਤੋ ਕਰਨ ਲਾਏ ਤਵਾਨੀ ਭਾਈਵਾਰੀ ਕੇ ਐਲਾਨ ਕਰਵਾਏ ਆਈ ਦਹਿਸ਼ਤ ਖਿਲਾਫ਼ ਭਾਰਤ ਜੇ ਵਸੀਅ ਕਨਵੈਨਸ਼ਨ ਕੇ ਯੂਨੀਅਨ ਜਨਰਲ ਅਸੈਂਬਲੀ ਮੇਂ ਵਰੀ ਖਾਂ ਹਿਮਾਇਤ ਮਿਲੀ ਰਹੀ ਹੈ ਰਸ਼ਿਆ ਪਰਾਂ ਯੂਕਰੇਨ ਮੇਂ ਵਸੀਅ ਡਰੋਨ ਐ ਮਿਸਾਈਲ ਹਮਲੇ ਮੇਂ 27 ਮਾਣੂ ਮਾਰਜੀ ਵਿਆ ਐ ਫੀਫਾ ਵਰਲਡ ਕਪ ਮੇਂ ਸਪੇਨ ਆਸਟ੍ਰੀਆ ਖੇ ਟ੍ਰੇ ਬੁੜੀ ਤਾਂ ਪੈਂਜੇ 32 ਮੈਚ ਮੇਂ ਜੇਕਾ ਲਾਸ ਏਂਜਲਸ ਮੇਂ ਤੈਮੇ ਮਾਤ ਨਹੀਂ ਆਏ

ਇੰਡਸਟਰੀ ਨੇ ਫਰਾਂਸੀਸੀ ਕਾਰੋਬਾਰਾਂ ਅਤੇ ਨਿਵੇਸ਼ਕਾਂ ਨੂੰ ਵਿਕਸਿਤ ਭਾਰਤ 2047 ਵੱਲ ਭਾਰਤ ਦੀ ਯਾਤਰਾ ਵਿਚ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਂਝੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਫਰਾਂਸ ਆਲਮੀ AI ਇਕੋਸਿਸਟਮ ਨੂੰ ਨਿਹਾਰਦੇ

ਆਜ਼ਾਦੀ ਸਮੇਤ ਸਾਰੇ ਰੂਪਾਂ ਦੇ ਪ੍ਰਗਟਾਵਿਆਂ ਵਿਚ ਦਹਿਸ਼ਤਗਰਦੀ ਅਤੇ ਹਿੰਸਕ ਪਕੜਵਾਦ ਦੀ ਸਪਸ਼ਟ ਅਤੇ ਸਖ਼ਤ ਨਿਖੇ ਦਿੱਤੀ ਏ। 16ਵੇਂ ਭਾਰਤ ਦੇ ਜਾਪਾਨ ਸਲਾਨਾ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇ ਦਿੱਤੀ। ਦੋਵਾਂ ਨੇਤਾਵਾਂ ਨੇ 29 ਜੁਲਾਈ 2025 ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਿਗਰਾਨੀ ਟੀਮ ਰਿਪੋਰਟ ਨੂੰ ਵੀ ਧਿਆਨ ਚ ਲਿਆ ਜਿਸ ਵਿਚ ਵਿਰੋਧ ਮੋਰਚੇ ਦਾ ਜ਼ਿਕਰ ਕੀਤਾ ਗਿਆ। ਦੋਵਾਂ ਨੇਤਾਵਾਂ ਨੇ ਇਸ ਨਿਮਣਯੋਗ ਕਾਰਵਾਈ ਦੇ ਦੋਸ਼ੀਆਂ ਇਸ ਦੀ ਯੋਜਨਾ ਬਣਾਉਣ ਵਾਲਿਆਂ ਅਤੇ ਇਸ ਲਈ ਰਕਮਾਂ ਜੁਟਾਉਣ ਵਾਲਿਆਂ ਨੂੰ ਬਿਨਾਂ ਦੇਰੀ ਤੋਂ ਨਿਆਂ ਦੇ ਘੁਟਾਲੇ ਚ ਆਉਣ ਦੀ ਮੰਗ ਕੀਤੀ। ਉਨ੍ਹਾਂ ਨੇ ਅਲਕਾਇਦਾ, ਆਈਐਸਆਈਐਸ, ਦਾਇਸ਼, ਲਸ਼ਕਰ ਤੋਇਬਾ, ਜੈਸ਼ ਏ ਮੁਹੰਮਦ ਆਦਿ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ ਹੋਰਨਾਂ ਸਾਰੇ ਦਹਿਸ਼ਤਗਰਦ ਧਿਰਾਂ ਅਤੇ ਸੰਸਥਾਵਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਭਾਰਤ ਨੇ ਆਪਰੇਸ਼ਨ ਅਮਸਤਾਰ ਤਹਿਤ ਭੂਚਾਲ ਪ੍ਰਭਾਵਿਤ ਮਨਸੂਬਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਹੈ। ਸੋਸ਼ਲ ਮੀਡੀਆ ਤੇ ਚੱਲ ਰਹੇ ਡਾਕਟਰੀ ਰਾਹਤ ਯਤਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਦਮੀ ਫੀਲਡ ਹਸਪਤਾਲ ਵੈਨੇਜ਼ੁਏਲਾ ਵਿਚ ਪ੍ਰਭਾਵਿਤ ਭਾਈਚਾਰਿਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ। ਜਦੋਂ ਕਿ ਵੈਨੇਜ਼ੁਏਲਾ ਵਿਚ ਭਾਰਤੀ ਦੂਤਖਾਨ ਨੇ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਵਿਚ ਭਾਰਤ ਦੇ ਮਾਨਵਤਾਵਾਦੀ ਰਾਹਤ ਯਤਨਾਂ ਨੂੰ ਜਨਤਾ ਵੱਲੋਂ ਵਿਆਪਕ ਸਹਾਇਤਾ ਮਿਲੀ ਹੈ। ਇਸ ਦੌਰਾਨ ਵੈਨੇਜ਼ੁਏਲਾ ਵਿਚ 24 ਜੂਨ ਨੂੰ ਦੇਸ਼ ਵਿਚ ਆਏ ਤਬਾਹਕਾਰੀ ਭੂਚਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 2,595 ਹੋ ਗਈ ਹੈ ਤੇ 12,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 199 ਇਮਾਰਤਾਂ ਵੀ ਤਬਾਹ ਹੋ ਗਈਆਂ ਨੇ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੀਐਸਸੀ ਰੋਡਰੀਗੇਸ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਲਾਪਤਾ ਨੇ, ਬਚਾਅ ਤੇ ਰਾਹਤ ਕਾਰਜ ਜਾਰੀ ਨੇ।

0: ਬੰਬੋਂ ਬੋਲੇ ਅਤੇ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦਰਮਿਆਨ ਹਜ਼ਾਰਾਂ ਯਾਤਰੀਆਂ ਨੇ ਅੱਜ ਸਵੇਰੇ 3,880 ਮੀਟਰ ਉੱਚੇ ਗੁਫਾ ਤੀਰਥ ਸਥਾਨ ਲਈ ਇੱਕ ਮੁਸ਼ਕਲ ਪਰ ਅਧਿਆਤਮਕ ਸਕੂਨ ਦੇਣ ਵਾਲੀ ਯਾਤਰਾ ਸ਼ੁਰੂ ਕੀਤੀ। 57 ਦਿਨਾਂ ਦੀ ਇਸ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਤੋਂ 48 ਕਿਲੋਮੀਟਰ ਦੇ ਰਸਤੇ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਲ ਤੋਂ 14 ਕਿਲੋਮੀਟਰ ਦੇ ਛੋਟੇ ਪਰ ਉੱਚੇ ਰਸਤੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਉਮੀਦ ਹੈ। ਦੋਵਾਂ ਰੂਟਾਂ ਦੇ ਨਾਲ ਅਧਿਕਾਰੀਆਂ ਨੇ ਮੈਡੀਕਲ ਕੈਂਪ, ਆਰਾਮ ਸਥਾਨ, ਲੰਗਰ, ਪੀਣ ਵਾਲੇ ਪਾਣੀ ਅਤੇ ਮੌਸਮ ਦੀ ਨਿਗਰਾਨੀ ਸਮੇਤ ਵਿਆਪਕ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਯਾਤਰਾ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖ਼ਬਰਾਂ ਲਈ ਜਲੰਧਰ ਤੋਂ ਮੈਂ ਅਮਨ ਦੇਵ।
1: ਇਸ ਦੌਰਾਨ ਯਾਤਰੀਆਂ ਦਾ ਦੂਜਾ ਜੱਥਾ ਸੜਕੇ ਪੱਧਰ ਕਸ਼ਮੀਰ ਪਹੁੰਚ ਗਿਆ ਅਤੇ ਕਾਲਸੇ ਦੇ ਪਵਿੱਤਰ ਗੁਫਾ ਵੱਲ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਸਲਾਨਾ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ਼ਰਧਾਲੂਆਂ ਨੂੰ ਲਿਖੇ ਪੱਤਰ ਵਿਚ ਸ੍ਰੀ ਮੋਦੀ ਨੇ ਸਲਾਨਾ ਅਮਰਨਾਥ ਯਾਤਰਾ ਨੂੰ ਦੇਸ਼ ਦੇ ਅਧਿਆਤਮਕ ਰਵਾਇਤ ਤੇ ਸਭਿਆਚਾਰਕ ਏਕਤਾ ਵਿਚ ਇਕ ਸਦੀਵੀ ਅਧਿਆਇ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਬਰਫਾਨੀ ਦੇ ਰੂਹਾਨੀ ਦਰਸ਼ਨ ਲੱਖਾਂ ਸ਼ਰਧਾਲੂਆਂ ਦੇ ਜੀਵਨ ਵਿਚ ਇਕ ਅਕੋਲਾ ਤੇ ਡੂੰਘਾ ਸ਼ੁਭ ਅਨੁਭਵ ਨੇ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ 5 ਸੰਕਲਪ ਮੰਤਰੀ ਦੀ

ਭਾਗ ਨੇ ਅੱਜ ਅਤੇ ਕੱਲ ਵੀ ਭਾਰੀ ਮੀਂਹ ਦੀ ਸਤਰਾ ਦੇ ਮੌਸਮ ਦੀ ਪੇਸ਼ੀ ਅੰਗੋ ਕੀਤੀ ਸੀ। ਇਸ ਦੌਰਾਨ ਵੱਖ ਵੱਖ ਤਾਪਮਾਨ ਵਿਚ ਗਿਰਾਵਟ ਤੋਂ ਭਾਵੇਂ ਗਰਮੀ ਦੂਰ ਆਰੰਭ ਕੀਤੀ ਹੈ, ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟੇ ਵਿਚ ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਰੋਪੜ ਵਿਚ 35.2 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਸਿਰਸਾ ਵਿਚ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਖਰ ਖਾਸ ਖਬਰ ਖਜ਼ਾਨਾ

0: ਦਾਦੂ ਸਾਹਿਬ ਕਬੀਰ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਮੂਰਤੀ ਪੂਜਾ, ਜਾਤ ਪਾਤ, ਆਚਾਰ ਵਿਵਹਾਰ, ਤੀਰਥ ਵਰਤ, ਅਵਤਾਰ ਆਦਿ ਵਿਸ਼ਿਆਂ ਤੇ ਦਾਦੂ ਜੀ ਪੂਰੀ ਤਰ੍ਹਾਂ ਸੰਤ ਕਬੀਰ ਦੇ ਅਨੁਯਾਈ ਪ੍ਰਤੀਤ ਥੀਂਦੇ ਹਨ। ਇਹ ਮੰਨਿਆ ਵੇਂਦੇ ਕਿ 11 ਸਾਲ ਦੀ ਉਮਰ ਵਿਚ ਦਾਦੂ ਜੀ ਨੂੰ ਭਗਵਾਨ ਨੇ ਵਿਰਧ ਰੂਪ ਵਿਚ ਦਰਸ਼ਨ ਦਿੱਤੇ ਤੇ ਇਹ ਵਿਰਧ ਬੁੱਢਨ ਕਬੀਰ ਸਾਹਿਬ ਜੀ ਹੀ ਹਨ। ਦਾਦੂ ਜੀ ਦੀ ਕਈ ਰਚਨਾਵਾਂ ਵਿਚ ਕਬੀਰ ਜੀ ਦਾ ਜ਼ਿਕਰ ਹੈ। ਜਿਨੇ ਜਿਨ ਮੌਕੋ ਨਿਜ ਨਾਮ ਦਿਆ ਸੋਈ ਸਤਿਗੁਰੂ ਹਮਾਰ, ਦਾਦੂ ਦੂਸਰਾ ਕੋਈ ਨਹੀਂ ਕਬੀਰ ਸਿਰਜਨਹਾਰ। ਦਾਦੂ ਨਾਮ ਕਬੀਰ ਕੀ ਜੈ ਕੋਈ ਲੇਵੇ ਓਟ, ਉਨਕੋ ਕਬਹੂ ਲਾਗੇ ਨਹੀਂ ਕਾਲ ਬਜਰ ਕੀ ਚੋਟ। ਦਾਦੂ ਜੀ ਨੇ ਤਕਰੀਬਨ 5000 ਪਦਾਂ ਦੀ ਰਚਨਾ ਕੀਤੀ। ਹਾਲਾਂਕਿ ਦਾਦੂ ਜੀ ਕਬੀਰ ਦੇ ਸਮਕਾਲੀਨ ਨਹੀਂ ਸੀ, ਉਨ੍ਹਾਂ ਆਪਣੀ ਸਾਖੀਆਂ ਵਿਚ ਇਹ ਵੀ ਇਸ਼ਾਰਾ ਦਿੱਤਾ ਕਿ ਕਬੀਰ ਨਾਮ ਖੁਦ ਪਰਮਾਤਮਾ ਦਾ ਨਾਮ ਹੈ, ਜਿਸ ਨਾਮ ਦੇ ਸਹਾਰੇ ਸੰਸਾਰ ਦਾ ਭਵ ਸਾਗਰ ਪਾਰ ਕੀਤਾ ਵੰਜ ਸਕਦੇ। ਅਗਰਚੇ ਸੰਤ ਦਾਦੂ ਕੋਈ ਨਵਾਂ ਪੰਥ ਨਹੀਂ ਚਲਾਉਣਾ ਚਾਹੁੰਦੇ ਸੀ, ਲੇਕਿਨ ਉਨ੍ਹਾਂ ਦੇ ਪ੍ਰਮੁੱਖ ਸ਼ਿਸ਼ਿਆਂ ਦੇ ਆਖਣ ਤੇ ਉਨ੍ਹਾਂ ਨੇ ਦਾਦੂ ਪੰਥ ਦੀ ਸਥਾਪਨਾ ਕੀਤੀ, ਜਿਸਦਾ ਪ੍ਰਧਾਨ ਸਥਲ ਨਰਾਇਣਾ ਜੈਪੁਰ ਵਿਚ ਹੈ। ਉਨ੍ਹਾਂ ਨੇ ਨਵੇਂ ਸ਼ਿਸ਼ ਵੀ ਬਹੁ ਬਣਾਏ ਜਾਂ ਸ਼ਿਸ਼ ਆਪਣੇ ਆਪ ਬਣਦੇ ਗਏ। ਸੰਤ ਗਰੀਬ ਦਾਸ, ਰਜਬ ਅਤੇ ਸੁੰਦਰ ਦਾਸ ਉਨ੍ਹਾਂ ਜੀ ਦੇ ਪ੍ਰਮੁੱਖ ਸ਼ਿਸ਼ ਹਨ। ਉਨ੍ਹਾਂ ਹੀ ਰਾਜਸਥਾਨ ਵਿਚ ਦਾਦੂ ਪੰਥ ਦੇ ਇਲਾਵਾ ਵਿਸ਼ਨੋਈ, ਜਸਨਾਥੀ, ਲਾਲ ਦਾਸੀ ਆਦਿ ਕਈ ਸੰਪਰਦਾਇ ਵੀ ਫੱਲੇ ਫੁੱਲੇ। ਇਨ੍ਹਾਂ ਦਾ ਅਸਰ ਇਕ ਦੂਜੇ ਤੇ ਸਾਫ਼ ਡਿੱਠਾ ਜਾ ਸਕਦੇ, ਖਾਸ ਤੌਰ ਤੇ ਦਾਦੂ ਜੀ ਦਾ ਤੇ ਕਬੀਰ ਜੀ ਦਾ। ਸੰਤ ਦਾਦੂ ਦਿਆਲ ਦੀ ਗੱਲ ਕਰੂੰ ਤਾਂ ਉਹ ਇਨਸਾਨੀ ਪਿਆਰ ਮੁਹੱਬਤ ਦੇ ਜਜ਼ਬੇ ਦੇ ਹਿਮਾਇਤੀ ਹਨ। ਇਸ ਦੁਨੀਆਂ ਦੀ ਜਾਤ ਪਾਤ ਤੇ ਕੋਈ ਫਰਕ ਭੇਦ ਨਾ ਕਰਦੇ ਹਨ। ਇਸ ਦਾ ਸਬੂਤ ਉਸ ਜਵਾਬ ਤੋਂ ਮਿਲਦਾ ਜਿਹੜਾ ਉਨ੍ਹਾਂ ਜੀ ਨੇ ਬਾਦਸ਼ਾਹ ਅਕਬਰ ਦੇ ਖੁਦਾ ਦੀ ਜਾਤ ਰੰਗ ਦੇ ਸਵਾਲ ਪੁੱਛਣ ਤੇ ਦਿੱਤਾ। ਇਸ਼ਕ ਅੱਲਾਹ ਕੀ ਜਾਤ ਹੈ, ਇਸ਼ਕ ਅੱਲਾਹ ਕਾ ਰੰਗ, ਇਸ਼ਕ ਅੱਲਾਹ ਔਜੂਦ ਹੈ, ਇਸ਼ਕ ਅੱਲਾਹ ਕਾ ਸੰਗ, ਇਸ਼ਕ ਮਤਲਬ ਇਸ਼ਕ। ਜਿਵੇਂ ਰੋਸ਼ਨੀ ਦੀ ਇਕ ਕਿਰਨ ਕੋਟੀ ਤਮਸਕੋ ਦੂਰ ਭਜਾ ਲੈਂਦੀ ਏ, ਉਨ੍ਹਾਂ ਨੇ ਸੰਤਾਂ ਦੀ ਦਿਵਯ ਬਾਣੀ ਸਮਾਜ ਦੇ ਅੰਧੇਰੇ ਉਤੇ ਆਪਣਾ ਪਰਚਮ ਫਹਿਰਾ ਲੈਂਦੀ ਏ। ਸੰਤ ਦਾਦੂ ਨੇ ਬੋਲਚਾਲ ਦੀ ਆਮ ਭਾਸ਼ਾ ਵਿਚ ਗਿਆਨ ਦੀ ਈ ਰੋਸ਼ਨੀ ਨੂੰ ਆਮ ਲੋਕਾਂ ਤੱਕ ਪਹੁੰਚਾਇਆ। ਈ ਨਿਰਗੁਣੀਆਂ ਪੰਥ ਦੇ ਅਨੁਯਾਈ ਆਪਣੇ ਨਾਲ ਇਕ ਸਮਰਨੀ ਰੱਖਦੇ ਹਨ ਤੇ ਸਤਰਾਮ ਆ ਕੇ ਇਕ ਦੂਜੇ ਦਾ ਅਭਿਵਾਦਨ ਕਰਦੇ ਹਨ। ਇਨ੍ਹਾਂ ਦੀ ਸਤਸੰਗ ਦੀ ਜਾ ਅਲਖ ਦਰੀਬਾ ਦੇ ਨਾਂ ਤੋਂ ਵੀ ਜਾਣੀ ਵੇਂਦੀ ਹੈ। ਹੁਣ ਇਹ ਜਾਣਨ ਵੀ ਤੁਹਾਕੂ ਚੰਗਾ ਲੱਗਸੀ ਕਿ ਉਨ੍ਹਾਂ ਦਾ ਨਾਂ ਦਾਦੂ ਕਿਵੇਂ ਪੈ ਗਿਆ। ਵਜ੍ਹਾ ਇਹ ਕਿ ਸੰਤ ਜੀ ਆਪਣੀ ਪਿਆਰੀ ਤੋਂ ਪਿਆਰੀ ਸ਼ੈ ਵੀ ਪਰਉਪਕਾਰ ਵਾਸਤੇ ਦਾਨ ਕਰਨ ਤੋਂ ਪਿੱਛੇ ਨਾ ਹਟਦੇ ਹਨ। ਆਪ ਜੀ ਦਇਆ, ਦੀਨਤਾ ਤੇ ਕਰੁਣਾ ਦੇ ਅਣਖੁੱਟ ਖਜ਼ਾਨੇ ਹਨ। ਬਹੁ ਵਿਨਮਰ, ਕਸ਼ਾਨਸ਼ੀਲ ਤੇ ਸੰਤੋਸ਼ ਸਬਰ ਦੇ ਸੁਭਾਵ ਦੇ ਕਾਰਨ ਆਪ ਜੀ ਨੂੰ ਦਾਦੂ ਦਿਆਲ ਆਖਿਆ ਗਿਆ। ਸਿਰਫ 12 ਸਾਲ ਦੀ ਉਮਰ ਵਿਚ ਦਾਦੂ ਜੀ ਘਰ ਬਾਰ ਛੱਡ ਕੇ ਸਤਸੰਗ ਵਾਸਤੇ ਨਿਕਲ ਪਏ ਤੇ ਪ੍ਰਭੂ ਚਿੰਤਨ ਵਿਚ ਰਾਤ ਦੀ ਰਹਿਣ ਲੱਗੇ। ਅਹਿਮਦਾਬਾਦ ਤੋਂ ਚੱਲ ਕੇ ਭ੍ਰਮਣ ਕਰਦੇ ਹੋਏ ਆਪ ਜੀ ਆਬੂ ਪਰਵਤਮਾਲਾ ਤੇ ਤੀਰਥ ਰਾਜ ਪੁਸ਼ਕਰ ਹੁੰਦੇ ਹੋਏ ਕਰਡਾਲਾ ਧਾਮ ਜ਼ਿਲ੍ਹਾ ਜੈਪੁਰ ਪਧਾਰੇ। ਆਪ ਜੀ ਨੇ ਉੱਥੇ ਰਹਿ ਕੇ ਪੂਰੇ 6 ਸਾਲ ਲਗਾਤਾਰ ਪ੍ਰਭੂ ਦੀ ਕਠੋਰ ਸਾਧਨਾ ਕੀਤੀ। ਵਿਘਨ ਆਖਿਆ ਵੇਂਦੇ ਕਿ ਦੇਵਤਾ ਇੰਦਰ ਨੇ ਆਪ ਜੀ ਦੀ ਸਾਧਨਾ ਵਿਚ ਵਿਘਨ ਪਾਵਣ ਕੀਤੇ। ਸਾਧਨਾ ਭੰਗ ਕਰਨ ਵਾਸਤੇ ਬਹੁਤ ਸਾਰੇ ਹੱਥਕੰਡੇ ਇਸਤੇਮਾਲ ਕੀਤੇ, ਲੇਕਿਨ ਆਪ ਜੀ ਪਾਕ ਸਾਫ਼ ਨਜ਼ਰਾਂ ਵਿਚ ਇਹ ਰਿਸ਼ਤਾ
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ
2: ਪਹੁੰਚ ਜਾਂਦੀ ਹੈ ਨਾ। ਅੱਜ ਕੱਲ ਹੁਣ ਜਦੋਂ ਕਮਿਊਨੀਕੇਸ਼ਨ ਇੰਨੀ ਤੇਜ਼ ਦਾ ਜ਼ਮਾਨਾ ਹੈ, ਅਸੀਂ ਅੱਜ ਕਿੰਨੀ ਜੁਲਾਈ ਹੋ ਗਈ, 4 ਲਾਲ ਰਾਠੀ ਜੀ, ਸ਼ਗਨ ਲਾਲ ਰਾਠੀ ਜੀ, ਓਮ ਪ੍ਰਕਾਸ਼ ਜੀ,
1: ਅੰਬਾਲਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਸ਼ਗਨ ਲਾਲ ਰਾਠੀ, ਓਮ ਪ੍ਰਕਾਸ਼ ਲਿਖਦੇ ਹਨ। ਇਹਨਾਂ ਨੇ ਖੁਦ ਹੀ ਲਿਖ ਦਿੱਤਾ ਕਿ ਲਿਖਦੇ ਹਨ।
2: ਬਹੁਤ ਵਧੀਆ ਜੀ, ਲਿਖ ਤੁਮ
1: ਜੀ, ਇਹਨਾਂ ਨੇ ਸਾਡਾ ਕੰਮ ਮਤਲਬ ਆਸਾਨ ਕਰ ਦਿੱਤਾ ਹੈ ਨਾ, ਖੁਦ ਹੀ ਲਿਖ ਦਿੱਤਾ ਸਭ ਕੁਝ ਕਿ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ ਮਹਿਕ ਪੰਜਾਬ ਦੀ, ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਂਦੀ, ਜੋ ਕਿ ਬਾਕੀ ਤੁਹਾਡੇ ਪ੍ਰੋਗਰਾਮ ਸਾਰੇ ਵਧੀਆ ਲੱਗਦੇ ਨੇ। ਬੇਨਤੀ ਇਹ ਹੈ ਕਿ ਸਾਡੀਆਂ 10-15 ਚਿੱਠੀਆਂ ਪਾਈਆਂ ਸੀ ਅਸੀਂ, ਪਰ 2 ਚਿੱਠੀਆਂ ਦਾ ਹੀ ਜਵਾਬ ਆਇਆ ਹੈ। ਕਿਰਪਾ ਕਰਕੇ ਸਾਡੀਆਂ ਚਿੱਠੀਆਂ ਪੜ ਦਿਆ ਕਰੋ ਜੀ। ਚਿੱਠੀਆਂ ਮਿੱਠੀਆਂ ਨੂੰ ਅਸੀਂ 10-15 ਚਿੱਠੀਆਂ ਪਾਈਆਂ, ਪਰ ਉਨ੍ਹਾਂ ਵਿਚੋਂ ਵੀ 2 ਦਾ ਹੀ ਜਵਾਬ ਆਇਆ। ਮਤਲਬ ਕੁੱਲ ਮਿਲਾ ਕੇ ਸਾਡੇ

0: ਸ਼ਾਇਦ ਦੋ ਚਿੱਠੀਆਂ ਪਹੁੰਚੀਆਂ ਹੋਣਗੀਆਂ। ਕਹਿੰਦੇ ਸਾਡੀਆਂ ਚਿੱਠੀਆਂ ਜ਼ਰੂਰ ਪੜ੍ਹ ਦਿਆ ਕਰੋ ਤੇ ਇਹਨਾਂ ਨੇ ਪਿੱਛੇ ਕਬੂਤਰ ਵੀ ਬਣਾਇਆ ਜੋ ਚਿੱਠੀ ਲੈ ਕੇ ਆ ਰਿਹਾ ਹੈ।
1: ਚਿੱਠੀ ਲੈ ਕੇ ਆ ਰਿਹਾ ਮੂੰਹ ਚ ਪਾ ਕੇ ਪੜਿਆ ਚਿੱਠੀ ਦਾ ਚੁੰਝ ਦੇ ਵਿਚ ਬੜਾ ਹੀ ਸੋਹਣਾ ਕਬੂਤਰ ਹੈ ਪੈਨਸਿਲ ਦੇ ਨਾਲ ਬਣਾਇਆ ਹੈ ਔਰ ਗ੍ਰੇ ਕਲਰ ਦੇ ਵਿਚ ਬਹੁਤ
0: ਇਹਨਾਂ ਦੇ ਹਸਤਾਖਰ ਕੁਛ ਇਸ
1: ਵੀ ਸ਼ੁਰੂ ਕਰ ਦਿਓ ਉਹਦੇ ਵਾਸਤੇ ਅਸੀਂ ਮਾਫ਼ੀ ਚਾਹਵਾਂਗੇ ਕਿਉਂਕਿ ਸਾਡੇ ਕਾਫ਼ੀ ਸਾਰੇ ਸਿਲਸਿਲੇ ਚਿੱਠੀਆਂ ਚ ਹੀ ਚੱਲਦੇ ਨੇ ਜਿਵੇਂ ਸਾਡਾ ਦੁਪਹਿਰ ਦਾ ਪ੍ਰੋਗਰਾਮ ਹੁੰਦਾ ਚਿੱਠੀਆਂ ਮਿੱਠੀਆਂ ਉਹ ਸਿਰਫ ਚਿੱਠੀਆਂ ਤੇ ਆਧਾਰਿਤ ਹੈ ਇਸੇ ਤਰ੍ਹਾਂ ਨਾ ਹੋ ਸਕੇ
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਖਤ ਹੈ ਜੀ ਸਾਡੇ ਕੋਲ ਇਹ ਚੰਡੀਗੜ੍ਹ ਤੋਂ ਭੇਜਿਆ ਹੈ ਜੀ ਤੇ ਭੇਜਣ ਵਾਲੇ ਨੇ ਜੀ ਨਾਮ ਸੰਦੀਪ ਅਹੁਜਾ ਸ਼ਾਇਦ ਨਾਮ ਹੈ ਇਹਨਾਂ ਦਾ
1: ਮੈਨੂੰ ਕੁਲਦੀਪ ਲੱਗ ਰਿਹਾ
0: ਇਹਨਾਂ ਦੇ ਹਸਤਾਖਰ ਕੁਛ ਇਸ ਤਰ੍ਹਾਂ ਦੇ ਨੇ ਕਿ ਨਾਮ ਸਮਝ ਨਹੀਂ ਆ ਰਿਹਾ
1: ਅਹੁਜਾ ਕਲੀਅਰ ਹੋ ਰਿਹਾ
0: ਜੀ
1: ਉਸ ਤੋਂ ਜ਼ਿਆਦਾ ਨਹੀਂ ਕਲੀਅਰ ਹੋਇਆ ਚਲੋ ਤੁਸੀਂ ਚਿੱਠੀ ਪੜੋ ਸਾਡੇ ਸੁਣਨ ਵਾਲੇ ਆਪੇ ਸਮਝ ਜਾਣਗੇ ਕਿ ਮੈਂ ਹੀ ਚਿੱਠੀ ਲਿਖੀ ਹੈ ਨਾ
0: ਕਹਿੰਦੇ ਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਹਾਰਦਿਕ ਵਧਾਈ ਆਕਾਸ਼ਵਾਣੀ ਦੁਆਰਾ ਪੇਸ਼ ਕੀਤਾ ਜਾਂਦੇ ਪ੍ਰੋਗਰਾਮ ਸੁਣਦਾ ਮੈਂ ਸੋਹਣੀ ਸਵੇਰ ਪ੍ਰੋਗਰਾਮ ਜੋ ਕਿ ਬਹੁਤ ਹੀ ਕਹਿੰਦੇ ਕ੍ਰੀਏਟੀਵਿਟੀ ਨਾਲ ਭਰਪੂਰ ਹੈ ਉਹ ਚੰਗਾ ਲੱਗਦਾ ਏ ਤੇ ਮੈਂ ਇਸ ਦੇ ਬਾਰੇ ਜੋ ਵੀ ਮਹਿਸੂਸ ਕਰਦਾ ਉਸ ਦੇ ਨਾਲ ਤੁਹਾਨੂੰ ਅਵਗਤ ਜਾਣੂ ਵੀ ਕਰਵਾਉਂਦਾ ਰਹਿੰਦਾ ਉਮੀਦ ਹੈ ਕਿ ਤੁਹਾਡੇ ਉਹ ਜ਼ਰੂਰ ਕੰਮ ਆਉਂਦਾ ਹੋਏਗਾ ਮੈਨੂੰ ਉਮੀਦ ਹੈ ਕਿ ਇਹ ਖਤ ਤੁਸੀਂ ਪ੍ਰੋਗਰਾਮ ਚ ਜ਼ਰੂਰ ਸ਼ਾਮਿਲ ਕਰੋਗੇ ਤੇ ਇਹ ਪ੍ਰੋਗਰਾਮ ਹਫ਼ਤੇ ਦੇ ਵਿਚ ਦੋ ਵਾਰ ਆਉਂਦਾ ਏ ਤੇ ਕਿਆ ਇਹ ਸ਼ਾਇਦ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੀ ਗੱਲ ਕਰ
1: ਰਹੇ
0: ਅਗਲਾ ਹੈ ਜੀ ਈ ਮੇਲ ਸਾਡੇ ਕੋਲ ਤੇ ਇਹ ਭੇਜਿਆ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਖਾਨ ਇਰਫਾਨ ਤੇ ਜਿਸ਼ਾਨ ਖਾਨ ਨੇ ਹਨੂਮਾਨਗੜ੍ਹ ਰਾਜਸਥਾਨ ਤੋਂ ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੋ ਆਵਾਜ਼ਾਂ ਦੇ ਵਿੱਚ ਤੁਸੀਂ ਜੋ ਪੇਸ਼ ਕਰਦੇ ਹੋ ਉਸ ਦੇ ਵਿਚ 8 ਚੰਦ ਲੱਗ ਜਾਂਦੇ ਨੇ ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ਸੋਹਣੀ ਸਿਰ ਸਾਡਾ ਮਨਪਸੰਦ ਪ੍ਰੋਗਰਾਮ ਹੈ ਇਸ ਵਿਚ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਹੁੰਦਾ ਹੈ ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪਹਿਨਦੀ ਵਾਸਤੇ ਵਿਹੜੇ ਚਿੱਠੀਆਂ ਮਿੱਠੀਆਂ ਤੁਹਾਡੀ ਫਰਮਾਇਸ਼ ਸੌਗਾਤ ਪ੍ਰੋਗਰਾਮ ਚੰਗੇ ਚੱਲ ਰਹੇ ਨੇ 2020 ਵਿਸ਼ਵ ਮਹਿਲਾ ਕ੍ਰਿਕਟ ਦੀ ਕਮੈਂਟਰੀ ਸੁਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਹਾਲਾਂਕਿ ਕਹਿੰਦੇ ਕਿ ਜੋ ਮਲਾਲ ਇਹ ਹੈ ਕਿ ਜੋ ਭਾਰਤ ਦੀ ਟੀਮ ਹੈ ਫਾਈਨਲ ਤੱਕ ਨਹੀਂ ਪਹੁੰਚ ਪਾਈ
1: ਚਲੋ ਕੋਈ ਗੱਲ ਨਹੀਂ ਜੀ ਭਾਰਤ ਦੀ ਟੀਮ ਵੀ ਕਰਦੇ ਨੇ ਕਿ ਤੁਸੀਂ ਸਾਡੇ ਪਿੰਡ ਦਾ ਨਾਮ ਸਹੀ ਨਹੀਂ ਪੜਦੇ ਜੀ ਹਾਂ ਇਹਦਾ ਮਤਲਬ ਇਹ ਹੈ ਕਿ ਅਜੇ ਵੀ ਜੇ ਆਪਾਂ ਨੂੰ
0: ਧੰਨਵਾਦ
1: ਜੀ
0: ਕਹਿੰਦੇ ਕਿ ਸਤਿਕਾਰਯੋਗ ਪਰਮਜੀਤ ਜੀ ਨਿਮਰਤਾ ਸਾਹਿਬ ਬੇਨਤੀ ਹੈ ਕਿ ਸਾਡੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਡਾਇਰੈਕਟਰ ਨੂੰ ਭੇਜ ਕੇ ਪਾਸ ਕਰਵਾ ਦੋ ਬੜੇ ਧੰਨਵਾਦੀ ਹੋਵਾਂਗੇ ਫਾਜ਼ਿਲਕਾ ਸਰੋਤਾ ਵਰਗ ਦੇ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸਵੇਰੇ 4 ਵਜੇ ਸ਼ੁਰੂ ਕਰ ਦਿਓ ਤਾਂ ਬਹੁਤ ਧੰਨਵਾਦੀ ਹੋਵਾਂਗੇ 100.8 ਫਾਜ਼ਿਲਕਾ ਤੋਂ ਰਿਲੇਅ ਸ਼ੁਰੂ ਕਰ ਦੋ ਉਮੀਦ ਹੈ ਕਿ ਸਾਡੀ ਇਸ ਬੇਨਤੀ ਨੂੰ ਜ਼ਰੂਰ ਸਵੀਕਾਰ ਕਰੋਗੇ ਬਾਕੀ ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਪੇਸ਼ਕਾਰੀ ਦੇ ਲਈ ਤੇ ਰੰਗਲੀ ਧਰਤੀ ਪ੍ਰੋਗਰਾਮ ਤਾਂ ਹੈ ਜੋ ਤੁਸੀਂ ਵੱਖ ਵੱਖ ਸੈਗਮੈਂਟ ਸੁਣਾਉਂਦੇ ਹੋ ਮਾਤਾ ਦੀਆਂ ਭੇਟਾਂ ਤੇ ਕਵਿਸ਼ਰੀ ਉਸ ਦੇ ਲਈ ਬਹੁਤ ਜ਼ਿਆਦਾ ਧੰਨਵਾਦ
1: ਬਹੁਤ ਸ਼ੁਕਰੀਆ ਅਮਨ
0: ਰੋਜ਼ ਮਿਲ ਜਾਂਦੀ ਹੈ ਜੁਲਾਈ ਮਹੀਨੇ ਦੀ ਕਹਿੰਦੇ ਸ਼ੁਰੂਆਤ ਹੋ ਗਈ ਹੈ ਬਾਰਿਸ਼ ਦੇ ਮੌਸਮ ਵਿਚ ਸੜਕਾਂ ਤੇ ਧਿਆਨ ਨਾਲ ਸਕੂਟਰ ਜਾਂ ਮੋਟਰਸਾਈਕਲ ਚਲਾਉਣਾ ਚਾਹੀਦਾ ਹੈ ਕੋਈ ਟੋਇਆ ਜਾਂ ਟੁੱਟੀ ਸੜਕ ਦਾ ਕਈ ਵਾਰ ਪਤਾ ਨਹੀਂ ਲੱਗਦਾ
1: ਇਹਦਾ ਮਤਲਬ ਇਹ ਹੈ ਜੀ ਕਿ ਜਦੋਂ ਤੁਸੀਂ ਪਾਣੀ ਨਾਲ ਭਰੀ ਹੋਈ ਸੜਕ ਤੋਂ ਲੰਘੋ ਤੇ ਬੜੇ ਅਹਤਿਆਤ ਦੇ ਨਾਲ ਸਕੂਟਰ ਮੋਟਰਸਾਈਕਲ ਚਲਾਓ ਤਾਂ ਜੋ ਅੱਗੇ ਕੋਈ ਟੋਇਆ ਹੈ ਤਾਂ ਤੁਹਾਨੂੰ ਪਤਾ ਲੱਗ ਸਕੇ
0: ਬਿਲਕੁਲ
1: ਇਹਦੇ
0: ਵਾਸਤੇ ਤਹਿਸੀਲ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸਮੀਨ ਤੇ ਅਰਮਾਨ ਮਲਿਕ ਕਹਿੰਦੇ ਕਿ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰ ਸ਼ੁਰੂਆਤ ਹੀ ਵਿਚ ਸਾਡੀ ਸ਼ਿਕਾਇਤ ਸੁਣ ਲਓ ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਵਿਚ ਸਾਡਾ ਫੋਨ ਰਿਸੀਵ ਹੀ ਨਹੀਂ ਹੁੰਦਾ ਘੰਟੀ ਵੱਜਦੀ ਰਹਿੰਦੀ ਹੈ ਪਰ ਕੁਝ ਚੱਕਦਾ ਹੀ ਨਹੀਂ ਕਿਸੇ ਦਿਨ ਦੋ ਵਾਰ ਕਿਸੇ ਦਿਨ ਚਾਰ ਵਾਰ ਲੱਗ ਜਾਂਦੇ ਹੈ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਪਤਾ ਨਹੀਂ ਏਦਾਂ ਸਾਡੇ ਨਾਲ ਹੀ ਕਿਉਂ ਹੁੰਦਾ ਹੈ ਕਦੇ ਕਦੇ ਦਿਲ ਕਰਦਾ ਕਿ ਫੋਨ ਨੰਬਰ ਹੀ ਬਦਲ ਲਈਏ ਤੇ ਨਾਲ ਆਪਣਾ ਪਿੰਡ ਵੀ ਬਦਲ ਲਈਏ ਬਾਕੀ ਪ੍ਰੋਗਰਾਮ ਸਾਰੇ ਵਧੀਆ ਲੱਗ ਰਹੇ ਨੇ ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਂਦੀ ਵਸਦੇ ਵਿਹੜੇ ਰੰਗਲੀ ਧਰਤੀ ਤੇ ਬਾਕੀ ਬਹੁਤ ਸਾਰੇ ਪ੍ਰੋਗਰਾਮਾਂ ਦਾ ਇਹਨੇ ਜ਼ਿਕਰ ਕੀਤਾ ਵਧੀਆ ਲੱਗਦੇ ਨੇ ਸਾਰੇ ਅਨਾਊਂਸਰ ਸਾਹਿਬਾਨ ਬਹੁਤ ਮਿਹਨਤ ਕਰਦੇ ਨੇ ਵਧਾਈ ਦੇ ਪਾਤਰ ਨੇ ਜੋ ਸਾਡੇ ਲਈ ਇੰਨੇ ਵਧੀਆ ਪ੍ਰੋਗਰਾਮ ਤਿਆਰ ਕਰਦੇ ਨੇ ਇੱਕ ਵਾਰ ਫਿਰ ਸਾਰੇ ਆਕਾਸ਼ਵਾਣੀ ਪਰ ਇਹਨਾਂ ਤੋਂ ਕਾਲ ਲੱਗਦੀ ਨਹੀਂ ਤਾਂ ਉਹ ਹਮੇਸ਼ਾ ਸਾਰੇ ਸਰੋਤੇ ਇਹੀ ਜਵਾਬ ਦਿੰਦੇ ਨੇ ਕਿ ਬਸ ਜੀ ਲਗਾਤਾਰ ਮਿਹਨਤ ਕਰੀ ਚੱਲੋ ਤੇ ਮੈਸੇਜ ਵੀ ਬਹੁਤ ਭੇਜਦੇ ਨੇ ਪਰ ਸ਼ਾਇਦ ਤੁਹਾਡੀ ਚਿੱਠੀ ਵਾਲੀ ਪ੍ਰੋਗਰਾਮ ਚ ਇਹਨਾਂ ਨੇ ਈਮੇਲ ਪਹਿਲੀ ਵਾਰੀ ਪਾਇਆ ਹੈ ਜੀ ਇਹ ਨੇ ਜੀ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਪਿੰਡ ਸ਼ਾਜਲੀ ਸੰਗਰੂਰ ਤੋਂ ਇਹਨਾਂ ਨੇ ਇੱਕੋ ਗੱਲ ਲਿਖੀ ਹੈ ਕਿ ਨਮਸਕਾਰ ਜੀ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ ਪਰ ਫੋਨ ਇਨ ਪ੍ਰੋਗਰਾਮ ਹੋਰ ਚਲਾਓ ਬੜੀ ਮਿਹਰਬਾਨੀ ਹੋਏਗੀ ਬਾਕੀ ਨਵੇਂ ਗੀਤ ਵੀ ਹੋਰ ਸ਼ਾਮਿਲ ਕਰੋ ਜੀ
1: ਜੀ ਨਵੇਂ ਗੀਤ ਵੀ ਸ਼ਾਮਿਲ ਹੋ ਰਹੇ ਨੇ ਬਕਾਇਦਾ ਸਾਡੇ ਸਟੇਸ਼ਨ ਤੇ ਨਵੇਂ ਗੀਤਾਂ ਦੀ ਸਕਰੀਨਿੰਗ ਹੋ ਕੇ ਸਰਵਰ ਚ ਪੈ ਰਹੇ ਨੇ ਔਰ ਬ੍ਰੌਡਕਾਸਟ ਵੀ ਹੁੰਦੇ ਨੇ ਬਕਾਇਦਾ ਔਰ ਦੂਸਰਾ ਇਹ ਕਿ ਫੋਨ ਇਨ ਪ੍ਰੋਗਰਾਮ ਤਾਂ ਸੁੱਖ ਨਾਲ ਕਾਫੀ ਸੀ ਮੋਬਾਈਲ ਐਪ ਦੇ ਵਿਚ ਰੇਡੀਓ ਦੇ ਵਿਚ
0: ਕਹਿੰਦੇ ਕਿ ਇਸ ਲਈ ਇਸ ਦੀ ਆਡੀਓ ਕੁਆਲਿਟੀ ਤੇ ਕਨੈਕਟੀਵਿਟੀ ਵਿਚ ਸੁਧਾਰ ਜ਼ਰੂਰੀ ਹੈ
1: ਜੀ ਇਸ ਬਾਬਤ ਜ਼ਰੂਰ ਇਹ ਕਹਿਣਾ ਚਾਹਾਂਗਾ ਨੰਬਰ 1 ਫੋਨ ਬਹੁਤ ਘੱਟ ਲੱਗਦਾ ਹੈ ਇਹਦੇ ਲਈ ਗਿੱਦੜ ਸਿੰਘ ਜੀ ਜਿਹੜੀ ਸੀ ਪੂਨਮ ਹੋਰਾਂ ਨੇ ਤੁਹਾਨੂੰ ਦੇ

0: ਹੁਣੇ ਤੁਸਾਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਲ ਜੀ ਵੱਲੋਂ ਵੱਲ ਦੁਬਾਰਾ ਹਾਜ਼ਰ ਥੀਸੂ ਤਬ ਤੱਕ ਕਿਰੇ ਰਾਮ ਰਾਮ ਜੀ
1: ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਛੋਕ ਮਾਹੀ ਥੀ ਸ਼ਾਮ ਦੇ 5:30 ਵਜੇ ਨੇ ਹੁਣ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਲਾਜੀ ਸਾਮਿਨ ਮਜਲਿਸ ਦਾ ਪਹਿਲਾ ਸਿਲਸਿਲਾ ਲੈ ਕੇ ਹਾਜ਼ਰ ਹਾਂ ਅੱਜ ਦੀ ਗੱਲ ਦੇ ਤਹਿਤ ਆਪਾਂ ਅੱਜ ਗੱਲਬਾਤ ਕਰਾਂਗੇ ਰੁੱਖ ਲਗਾਓ ਵਾਤਾਵਰਣ ਬਚਾਓ ਲਾਜੀ ਵਾਕਈ ਹੀ ਜੇ ਆਪਾਂ ਗੱਲ ਕਰੀਏ ਰੁੱਖ ਜਿਹੜੇ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਰੁੱਖ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਨੇ ਪ੍ਰਦੂਸ਼ਣ ਘਟਾਉਂਦੇ ਨੇ ਮੀਂਹ ਲਿਆਉਂਦੇ ਨੇ ਤੇ ਇਸ ਤੋਂ ਇਲਾਵਾ ਸਾਡੀ ਬਹੁਤ ਸਾਰੀ ਮਦਦ ਜੋ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਉਹ ਕਿੰਨੀ ਕੁ ਮਦਦ ਕਰਦੇ ਨੇ ਵੱਧ ਤੋਂ ਵੱਧ ਬੂਟੇ ਲਗਾ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਤੇ ਸੁਰੱਖਿਅਤ ਬਣਾ ਸਕਦੇ ਹਾਂ ਰੁੱਖ ਸਾਡੇ ਮਿੱਤਰ ਹਨ ਔਰ ਇਸ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਰੁੱਖ ਅਤੇ ਪੌਦੇ ਸਾਡੇ ਵਾਤਾਵਰਣ ਨੂੰ ਸੰਤੁਲਿਤ ਰੱਖਦੇ ਹਨ ਇਹ ਮਨੁੱਖਾਂ ਅਤੇ ਜਾਨਵਰਾਂ ਦੁਆਰਾ ਛੱਡੀ ਗਈ ਜ਼ਹਿਰੀਲੀ ਕਾਰਬਨ ਡਾਈਆਕਸਾਈਡ ਗੈਸ ਨੂੰ ਸੋਖ ਲੈਂਦੇ ਨੇ ਤੇ ਬਦਲੇ ਵਿੱਚ ਸ਼ੁੱਧ ਆਕਸੀਜਨ ਦਿੰਦੇ ਨੇ ਇਸ ਤੋਂ ਇਲਾਵਾ ਦਰਖਤ ਸਾਨੂੰ ਫਲ ਫੁੱਲ ਦਵਾਈਆਂ ਤੇ ਲੱਕੜ ਵੀ ਦਿੰਦੇ ਨੇ ਇਹ ਆਪਾਂ ਸਾਰੇ ਜਾਣਦੇ ਹਾਂ ਪੰਛੀਆਂ ਅਤੇ ਜਾਨਵਰਾਂ ਦਾ ਘਰ ਵੀ ਰੁੱਖ ਹੀ ਹਨ

ਅੱਜ ਦੇ ਸਮੇਂ ਦੇ ਵਿੱਚ ਮਨੁੱਖ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਅੰਨੇਵਾਹ ਜੰਗਲ ਕੱਟੀ ਜਾ ਰਿਹਾ ਹੈ। ਜੰਗਲਾਂ ਦੀ ਕਟਾਈ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਅਸੀਂ ਇਸ ਦਾ ਇੱਕ ਬੜਾ ਵੱਡਾ ਉਦਾਹਰਣ ਦੇਖ ਸਕਦੇ ਹਾਂ, ਯੂਰਪ ਦੇ ਵਿੱਚ ਕਿਸ ਤਰ੍ਹਾਂ ਦੀ ਭਖਦੀ ਹੋਈ ਗਰਮੀ ਪੈ ਰਹੀ ਹੈ, ਜਿੱਥੇ ਕਿ ਕਦੀ ਵਾਤਾਵਰਣ ਦੇ ਵਿੱਚ ਗਰਮੀ ਮਹਿਸੂਸ ਹੀ ਨਹੀਂ ਸੀ ਹੁੰਦੀ। ਅੱਜ ਉੱਥੇ ਦੇ ਲੋਕ ਆਪਣੇ ਆਪ ਨੂੰ ਬੜਾ ਹੀ ਤਕਲੀਫ ਚ ਮਹਿਸੂਸ ਕਰ ਰਹੇ ਨੇ, ਜਦੋਂ ਉੱਥੇ ਦਾ ਤਾਪਮਾਨ ਇੰਨਾ ਵੱਧ ਚੁੱਕਾ ਆ। ਸੋ ਪੂਰਾ ਹੀ ਜੇ ਕਹੀਏ, ਵਿਸ਼ਵ ਇਸ ਵੇਲੇ ਬਹੁਤ ਜ਼ਿਆਦਾ ਤਾਪਮਾਨ ਦੇ ਨਾਲ ਝੁਲਸ ਰਿਹਾ ਹੈ। ਸੋ ਇਹ ਕਾਰਨ ਇਸਦਾ ਇਹ ਹੀ ਹੈ ਕਿ ਮੌਸਮ ਵਿਚ ਬਦਲਾਅ ਹੋ ਰਿਹਾ ਹੈ ਔਰ ਸੋਕਾ, ਪ੍ਰਦੂਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਆਪਾਂ ਸਾਰੇ ਜਾਣਦੇ ਹਾਂ ਕਿ ਰੁੱਖ ਸਾਡੇ ਲਈ ਕਿੰਨੇ ਜ਼ਿਆਦਾ ਜ਼ਰੂਰੀ ਨੇ। ਜਿਸ ਤਰ੍ਹਾਂ ਆਪਣੇ ਲਈ ਸਾਹ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਸਾਡੀ ਪ੍ਰਕਿਰਤੀ ਲਈ, ਸਾਡੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਲਈ ਰੁੱਖਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਪੱਥਰ ਔਰ ਇੱਟਾਂ ਦੇ, ਸੀਮੈਂਟ ਦੇ ਜੰਗਲ ਸੱਜੀ ਜਾ ਰਹੇ ਹਾਂ, ਔਰ ਉਸ ਜੰਗਲ ਨੂੰ ਸਿਰਜਣ ਦੇ ਲਈ ਅਸੀਂ ਆਪਣੇ ਇਹ ਮਿੱਤਰ ਇਹਨਾਂ ਨੂੰ ਅਸੀਂ ਕੱਟੀ ਜਾ ਰਹੇ ਹਾਂ। ਸੋ ਕਿਤੇ ਨਾ ਕਿਤੇ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਵਾਤਾਵਰਣ ਨੂੰ ਬਚਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਨਵੇਂ ਰੁੱਖ ਲਗਾ ਲਈਏ ਔਰ ਜਿਹੜੇ ਜੰਗਲ ਆ ਉਹ ਵੱਧ ਤੋਂ ਵੱਧ ਬਣਾਉਣੇ ਸ਼ੁਰੂ ਕਰੀਏ। ਘਰਾਂ ਦੇ ਨੇੜੇ ਵਾਲੀ ਥਾਂ, ਪਾਰਕਾਂ ਦੇ ਉੱਤੇ ਬੂਟੇ ਲਾਈਏ ਤਾਂ ਜੋ ਸਾਡੇ ਘਰਾਂ ਦੇ ਵਿੱਚ ਸਾਫ ਸੁਥਰੀ ਹਵਾ ਪਹੁੰਚ ਸਕੇ। ਕੱਟੇ ਜਾ ਰਹੇ ਦਰਖਤਾਂ ਦੀ ਥਾਂ ਤੇ ਨਵੇਂ ਰੁੱਖ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਜਿਹੜਾ ਘਾਟਾ ਸਾਨੂੰ ਪਿਆ ਆ ਉਹ ਪੂਰਾ ਹੋ ਸਕੇ। ਪਲਾਸਟਿਕ ਦੀ ਵਰਤੋਂ ਬੰਦ ਕਰ ਦਈਏ ਤਾਂ ਜੋ ਪਾਣੀ ਦੇ ਵਿੱਚ ਜਿਹੜਾ ਪਲਾਸਟਿਕ ਰੁੜ ਕੇ ਚਲਾ ਜਾਂਦਾ ਹੈ ਜਾਂ ਪੂਰੇ ਵਾਤਾਵਰਣ ਦੇ ਵਿੱਚ ਪਲਾਸਟਿਕ ਚੋਂ ਨਿਕਲੇ ਹੋਏ ਜਿਹੜੇ ਰਸਾਇਣਿਕ ਪਦਾਰਥ ਨੇ, ਕਈ ਤਰ੍ਹਾਂ ਦੀਆਂ ਗੈਸਾਂ ਨੇ ਜੋ ਕਿ ਬੜੀਆਂ ਜ਼ਹਿਰੀਲੀਆਂ ਹੁੰਦੀਆਂ ਨੇ, ਉਹ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਨੇ ਤੇ ਕਿਤੇ ਨਾ ਕਿਤੇ ਸਾਡੇ ਸਾਹਾਂ ਦੇ ਅੰਦਰ ਵੀ ਉਹ ਪਹੁੰਚ ਜਾਂਦੀਆਂ ਨੇ। ਲੋਕਾਂ ਨੂੰ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਦੱਸੀਏ, ਲੋਕ ਜਾਗਰੂਕ ਹੋਣ

ਰੁੱਖਾਂ ਦੀ ਕਮੀ ਕਰਕੇ ਮੀਂਹਾਂ ਦੇ ਵਿੱਚ ਵੀ ਕਮੀ ਆਈ ਹੈ। ਮੌਸਮ ਚ ਬਹੁਤ ਭਾਰੀ ਬਦਲਾਵ ਹੋਏ ਨੇ ਔਰ ਗਰਮੀ ਕਰਕੇ ਗਲੇਸ਼ੀਅਰ ਪਿਘਲ ਰਹੇ ਨੇ, ਸਮੁੰਦਰ ਵੱਧ ਰਹੇ ਨੇ ਤੇ ਨਦੀਆਂ ਜਿਹੜੀਆਂ ਨੇ ਉਹ ਘੱਟ ਰਹੀਆਂ ਨੇ। ਹਰ ਤਰ੍ਹਾਂ ਦੇ ਆਪਾਂ ਆਲੇ ਦੁਆਲੇ ਦੇਖ ਰਹੇ ਹਾਂ ਕਿ ਜਿਹੜਾ ਮਿੱਟੀ ਦੀ ਕਟਾਈ ਹੋ ਰਹੀ ਹੈ, ਇਹ ਸਾਰਾ ਕੁਛ ਅਗਰ ਅਸੀਂ ਰੁੱਖ ਲਗਾਉਂਦੇ ਹਾਂ ਤਾਂ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਹਾਂ। ਇਹ ਚੀਜ਼ਾਂ ਸਾਨੂੰ ਨਵੀਂ ਪੀੜ੍ਹੀ ਨੂੰ ਸਾਨੂੰ ਦੱਸਣੀਆਂ ਪੈਣੀਆਂ ਆ ਕਿਉਂਕਿ ਉਹਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋ ਬੱਚਿਆਂ ਤੋਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ, ਬੱਚਿਆਂ ਨੂੰ ਅੱਗੇ ਪ੍ਰੇਰਿਤ ਕਰੀਏ ਤਾਂ ਜੋ ਰੁੱਖ ਲਗਾਉਣ ਔਰ ਆਪਣੀ ਧਰਤੀ ਦਾ ਜਿਹੜਾ ਇਹ ਚੀਜ਼ ਹੈ, ਵਡਮੁੱਲਾ ਉਪਹਾਰ ਹੈ ਜਿਹੜਾ, ਉਹਨੂੰ ਅਸੀਂ ਬਚਾ ਸਕੀਏ। ਜੇਕਰ ਅਸੀਂ ਰੁੱਖ ਨਾ ਲਗਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਲਈ ਤਰਸਣਾ ਪਏਗਾ। ਕਿਹਾ ਜਾਂਦਾ ਹੈ ਕਿ ਉਹ ਵੀ ਸਮਾਂ ਆਏਗਾ ਜਦੋਂ ਅਸੀਂ ਘਰਾਂ ਦੇ ਵਿੱਚ ਬੈਠੇ ਵੀ ਆਕਸੀਜਨ ਮਾਸਕ ਲੈ ਕੇ ਬੈਠਾਂਗੇ। ਸਾਡੇ ਲਈ ਰੁੱਖਾਂ ਦਾ ਇੰਨਾ ਕੁ ਮਹੱਤਵ ਹੈ ਪਰ ਸਾਨੂੰ ਕਿਤੇ ਨਾ ਕਿਤੇ ਇਸ ਤੋਂ ਅਸੀਂ ਅਣਜਾਣ ਬੈਠੇ ਹਾਂ, ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਮਨੁੱਖੀ ਜੀਵਨ ਨੂੰ ਜੇ ਅਸੀਂ ਬਚਾਉਣਾ ਚਾਹੁੰਦੇ ਹਾਂ ਤੇ ਵਾਕਈ ਹੀ ਸਾਨੂੰ ਰੁੱਖਾਂ ਵੱਲ ਧਿਆਨ ਦੇਣਾ ਪਏਗਾ।

ਚਾਹੀਏ ਤਾਂ ਜੋ ਸਾਡਾ ਵਾਤਾਵਰਣ ਹੈ ਉਹ ਕਿਤੇ ਨਾ ਕਿਤੇ ਸ਼ੁੱਧ ਹੋ ਸਕੇ। ਲੱਭਦੇ ਤਾਂ ਅਸੀਂ ਕਿਤੇ ਨਾ ਕਿਤੇ ਚੰਗੀਆਂ ਜਗ੍ਹਾਵਾਂ ਆ ਜਿੱਥੇ ਹਰਿਆਲੀ ਹੋਵੇ, ਸੋਹਣਾ ਮਾਹੌਲ ਹੋਵੇ, ਬੜਾ ਵਧੀਆ ਹਵਾ ਆਉਂਦੀ ਹੋਵੇ, ਅਸੀਂ ਉਸ ਪਾਸੇ ਨੂੰ ਭੱਜੇ ਜਾਂਦੇ ਹਾਂ। ਪਰ ਇਹ ਸਭ ਸਾਡੀ ਵਜ੍ਹਾ ਨਾਲ ਜਿਹੜਾ ਗਲੋਬਲ ਵਾਰਮਿੰਗ ਹੋ ਚੁੱਕਾ ਹੈ ਕਿਤੇ ਨਾ ਕਿਤੇ ਉਸ ਨੂੰ ਅਸੀਂ ਠੱਲ ਪਾ ਸਕਦੇ ਹਾਂ ਜੇ ਅਸੀਂ ਮਿਲ ਕੇ ਰੁੱਖ ਲਗਾਈਏ। ਬਾਕੀ ਰੁੱਖ ਲਗਾ ਕੇ ਹੀ ਵਾਤਾਵਰਣ ਨੂੰ ਤੇ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਆਪਣੀ ਸਾਰੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਰੁੱਖ ਵੱਧ ਤੋਂ ਵੱਧ ਲਾਈਏ, ਬੱਚਿਆਂ ਨੂੰ, ਨੌਜਵਾਨਾਂ ਨੂੰ ਇਸ ਲਈ ਪ੍ਰੇਰੀਏ ਕਿ ਉਹ ਵੀ ਅੱਗੇ ਹੋ ਕੇ ਇਸ ਕੰਮ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਾਲ ਇਹ ਕੰਮ ਕਰਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲੇ, ਸ਼ੁੱਧ ਪਾਣੀ ਮਿਲੇ। ਸੋ ਇਹ ਤਾਂ ਸੀ ਅੱਜ ਦੀ ਗੱਲ।

ਐਗਜ਼ਾਮਿਨ ਹੁੰਦੇ ਆ ਅਗਲੇ ਸਿਲਸਿਲੇ ਵੱਲ ਅਗਲਾ ਸਿਲਸਿਲਾ ਚਲਕੀ ਦਾ ਅੱਜ ਦੀ ਚਲਕੀ ਦਾ ਮੌਜੂ ਹੈ ਮੁੰਡਾ ਜਵਾਨ ਬਾਪੂ ਪਰੇਸ਼ਾਨ ਸੁਣਦੇ ਆ

0: ਪਰ ਤੁਸੀਂ ਦੱਸੋ ਕਿਤੇ ਤੁਹਾਡਾ ਪਾਇਲਟ ਤਾਂ ਨਹੀਂ ਵਿੱਚ ਹੈਗਾ, ਮਤੇ ਨਾਲ ਲੱਗਦਾ ਉਹ ਵੀ ਚੁੱਕਿਆ ਜਾਏ।
1: ਪਾਇਲਟ ਦੀ ਕੀ ਲੋੜ ਹੈ ਜੀ, ਆਪਣੀ ਕੁੜੀ ਤਾਂ ਖੁਦ ਹੀ ਫਲਾਈ ਕਰਦੀ ਹੈ।
0: ਉਹ ਤਾਂ ਜੀ ਕੱਪੜਿਆਂ ਤੋਂ ਹੀ ਲੱਗਦਾ ਹੈ।
2: ਸਟਿਊਪਿਡ,
0: ਹੈ ਕੀ ਹੋ ਗਿਆ, ਕਿਨੂੰ ਹੋ ਗਿਆ?
1: ਕੁਛ ਨੀ ਕੁਛ ਨੀ ਕੁਛ ਨੀ ਕਲੋਲ ਚੰਦ ਜੀ, ਆਪਣਾ ਕਲੋਲ ਚੰਦ ਜੀ, ਮੌਸਮ ਬਹੁਤ ਖਰਾਬ ਹੋ ਗਿਆ ਹੈ।
0: ਹਾਂਜੀ, ਕੱਲ ਰਾਤੀ ਮੈਂ ਰੇਡੀਓ ਤੋਂ ਆਕਾਸ਼ਵਾਣੀ ਦਾ ਨਾ ਸ਼ਿਮਲਾ ਕੇਂਦਰ ਲਾ ਕੇ ਸੁਣ ਬੈਠਾ, ਨਾਲ ਹੀ ਜ਼ੁਕਾਮ ਹੋ ਗਿਆ ਹੈ।
1: ਕਲੋਲ ਚੰਦ ਜੀ, ਆਪਣਾ ਬਰਖੁਦਾਰ ਨਹੀਂ ਨਜ਼ਰ ਆਉਂਦਾ ਕਿਤੇ?
0: ਹੈ, ਬਰਖਾ ਬਹੁਤ ਜ਼ੋਰਦਾਰ ਹੈ।
1: ਬਰਖਾ ਜ਼ੋਰਦਾਰ ਨਹੀਂ ਜੀ, ਆਪਣਾ ਛੋਟਾ ਕਾਕਾ ਕਿਥੇ?
0: ਅੱਛਾ ਅੱਛਾ, ਛੋਟਾ ਕਾਕਾ, ਉਹ ਤੁਹਾਡੇ ਲਈ ਅੰਦਰ ਚਾਹ ਪਾਣੀ ਬਣਾਉਂਦਾ ਹੋਣਾ ਹੈ, ਮੈਂ ਉਹਨੂੰ ਹੁਣੇ ਲੈ ਕੇ ਆਇਆ।
2: ਡੈਡੀ, ਆ ਤੁਹਾਡਾ ਕਲੋਲ ਚੰਦ ਦਾ ਬੜਾ ਮੂਰਖ ਜਿਹਾ ਲੱਗਦਾ, ਆਪਾਂ ਜਿੰਨੀਆਂ ਗੱਲਾਂ ਕੀਤੀਆਂ ਸਭ ਤੇ ਪੁੱਠੇ ਹੀ ਜਵਾਬ ਦਿੱਤੇ ਇਹਨੇ।
1: ਤੈਨੂੰ ਕੀ ਦੱਸਾਂ ਬੇਟੇ, ਇਸ ਦੀ ਪਿੱਛੇ ਜੇ 15 ਕਰੋੜ ਦੀ ਲਾਟਰੀ ਨਿਕਲ ਆਈ, ਬਸ ਉਦੋਂ ਦਾ ਹੀ ਕਲੋਲ ਚੰਦ ਹੋਇਆ ਪਿਆ ਹੈ, ਤੇ ਜਿੱਥੋਂ ਤੱਕ ਇਹਦੀਆਂ ਪੁੱਠੀਆਂ ਗੱਲਾਂ ਦਾ ਸਵਾਲ ਹੈ, ਇਹਨੂੰ ਸੁਣਦਾ ਹੀ ਘੱਟ ਹੈ।
2: ਫੇਰ ਤਾਂ ਆਪਾਂ ਇਹਨੂੰ 4-5 ਗਾਲਾਂ ਕੱਢ ਹੀ ਲਈਏ।
1: ਨੋ ਨੋ ਬੇਟੇ, ਇਸ ਨੂੰ ਕੰਮ ਦੀ ਗੱਲ ਬਹੁਤ ਛੇਤੀ ਸੁਣਦੀ ਹੈ।
2: ਡੈਡੀ, ਆ ਸਨੈਕ ਕਿਸ ਦੀ ਹੈ?
1: ਯੂਅਰ ਮਦਰ ਇਨ ਲਾ।
2: ਹੈਲੋ ਮਦਰ ਇਨ ਲਾ।
0: ਹੈਲੋ ਕਾਦੀ, ਮਰ ਗਈ, ਖਤਮ ਹੋ ਗਈ, ਫਿਨਿਸ਼।
2: ਤਾਂ ਤਾਂ ਚੰਗਾ ਹੀ ਹੋਇਆ।
0: ਮੈਂ ਤੈਨੂੰ ਕੀ ਦੱਸਾਂ ਬੇਟੇ, ਬੜੀ ਸ਼ਰਾਰਤੀ ਹੁੰਦੀ ਸੀ ਤੇਰੇ ਨਾਲੋਂ ਵੀ ਵੱਧ ਕੇ। ਜਦੋਂ ਨਾ ਉਹ ਕਾਲਜ ਪੜ੍ਹਦੀ ਹੁੰਦੀ ਸੀ ਨਾ, ਤਾਂ ਸਕੂਟਰ ਤੇ ਬਹਿ ਕੇ ਗਲੀਆਂ ਚ ਦੇ ਗੇੜੇ ਤੇ ਗੇੜਾ।
3: ਪਾਪਾ ਜੀ ਆ ਜਾ,
0: ਆ ਜਾ ਮੇਰੇ ਪੁੱਤ, ਆ ਜਾ ਬਹਿ ਜਾ। ਆ ਮੱਖਣ ਜੀ ਨੇ ਦੇ ਵੀ ਚਾਹ ਇਹਨਾਂ ਸਾਰਿਆਂ ਨੂੰ।
1: ਕਲੋਲ ਚੰਦ ਜੀ, ਬੰਦੇ ਤੇ ਆਪਾਂ 4-5 ਹੀ ਆ, ਪਰ ਚਾਹ ਤੁਸਾਂ 20-30 ਲੀਟਰ ਬਣਾ ਲਈ ਹੈ।
0: ਵੱਡਿਆਂ ਘਰਾਂ ਦੀਆਂ ਵੱਡੀਆਂ ਹੀ ਗੱਲਾਂ ਮਕੌਲ ਚੰਦ ਜੀ, ਨਾਲੇ ਸਾਡੇ ਤਾਂ ਇੱਕ ਰਿਵਾਜ ਹੈ ਕਿ ਅਸੀਂ 2-3 ਮਹੀਨੇ ਦੀ ਚਾਹ ਇਕੱਠੀ ਬਣਾ ਲਈ ਦੀ ਹੈ, ਨਾਲੇ ਫਿਰ ਫਰਿੱਜ ਚ ਕਿਹੜੀ ਖਰਾਬ ਹੋ ਜਾਣੀ ਹੈ। ਆ ਮੱਖਣ ਜੀ, ਚੱਕ ਵੀ ਚਾਹ ਤੇ ਫਰਿੱਜ ਚ ਰੱਖ ਦੇ।
4: ਸਰ ਜੀ, ਬੱਤੀ ਤਾਂ ਹੋ ਗਈ ਬੰਦ,
0: ਚੜਾ ਤੇ ਜੇ ਚੰਦ। ਅੱਛਾ, ਫਿਰ ਤੂੰ ਸਿੱਧੀਆਂ ਤਾਰਾਂ ਲਾ ਦੇ ਸੂਰਜ ਨਾਲ, ਡਾਇਰੈਕਟ ਕਨੈਕਸ਼ਨ।
4: ਅੱਛਾ ਜੀ।
1: ਕਲੋਲ ਚੰਦ ਜੀ, ਆ ਛੋਟੇ ਨੂੰ ਚਾਹ ਨਹੀਂ ਦਿੱਤੀ?
4: ਇਹ ਛੋਟੇ ਸਾਹਿਬ ਹਰਿਯੰਤਰੀ ਪੀ ਕੇ ਆਏ ਨੇ ਜੀ।
1: ਹੋਰ ਗੱਲਾਂ ਦੀਆਂ ਗੱਲਾਂ ਕਲੋਲ ਚੰਦ ਜੀ, ਤੁਹਾਡਾ ਨੌਕਰ ਬੜਾ ਚੰਗਾ
0: ਹੈ। ਨੰਗਾ?
1: ਨੰਗਾ ਨਹੀਂ ਕਲੋਲ ਚੰਦ ਜੀ, ਚੰਗਾ ਹੈ, ਗੁੱਡ ਬੈਟਰ ਬੈਸਟ ਵਾਲਾ ਚੰਗਾ।
0: ਅੱਛਾ ਅੱਛਾ, ਮੈਂ ਵੀ ਆਖਾਂ ਵੀ ਸਵੇਰੇ ਤਾਂ ਜੇ ਨਿੱਕਰ ਪਵਾਈ ਸੀ ਤੇ ਫਿਰ ਨੰਗਾ ਕਿੰਜੋ ਹੋ ਗਿਆ?
1: ਆ ਛੋਟੇ ਦਾ ਨਾਂ ਕੀ ਹੈ ਜੀ?
0: ਛੋਟੇ ਦਾ ਨਾਂ ਜੀ ਛੋਟਾ।
1: ਛੋਟਾ ਤਾਂ ਸਾਨੂੰ ਪਸੰਦ ਨਹੀਂ,
0: ਫਿਰ ਵੱਡਾ ਤੇ ਸਾਡਾ ਵਿਆਹਿਆ ਹੋਇਆ ਜੀ।
1: ਓਹੋ, ਕਲੋਲ ਚੰਦ ਜੀ, ਮੇਰਾ ਮਤਲਬ ਇਹ ਨਹੀਂ ਸੀ ਕਿ ਸਾਨੂੰ ਮੁੰਡਾ ਨਹੀਂ ਪਸੰਦ, ਮੇਰਾ ਮਤਲਬ ਇਹ ਕਿ ਸਾਨੂੰ ਛੋਟੇ ਦਾ ਨਾਂ ਨਹੀਂ ਪਸੰਦ।
0: ਅੱਛਾ ਅੱਛਾ, ਦੁਨੀਆਂ ਬਦਲ ਗਈ ਹੈ, ਤੁਸੀਂ ਇਹਦਾ ਨਾਂ ਬਦਲ ਦਿਓ।
1: ਤੁਹਾਡਾ ਕਾਕਾ ਹੈ ਜੀ, ਤੁਸੀਂ ਬਦਲ ਦਿਓ।
0: ਅੱਛਾ, ਤੇ ਫਿਰ ਮੱਖਣ ਜੀ, ਆਪਾਂ ਇਹਦਾ ਨਾਂ ਟੀਟੂ ਰੱਖ ਦਈਏ। ਚਲੋ ਜੀ, ਇਹਦਾ ਨਾਂ ਟੀਟੂ ਰੱਖ ਦਈਏ ਜੀ, ਟੀਟੂ ਹੀ ਸਹੀ।
2: ਡੈਡੀ, ਇਹ ਤਾਂ ਆਪਣੇ ਕੁੱਤੇ ਦਾ ਨਾਮ ਹੈ, ਜੇ ਮੈਂ ਉਹਨੂੰ ਬੁਲਾਇਆ ਕਰੂੰਗੀ ਤਾਂ ਇਹ ਆ ਜਾਇਆ ਕਰਨਗੇ, ਤੇ ਜੇ ਇਹਨਾਂ ਨੂੰ ਬੁਲਾਉਂਗੀ ਤਾਂ ਕੁੱਤਾ ਆ ਜਾਇਆ ਕਰੂ।
0: ਹੈ ਬਈ ਮੱਖਣ ਜੀ, ਆਹ ਤਾਂ ਬੜਾ ਪੁਆੜਾ ਜਿਹਾ ਪੈ ਜੂ ਇਹਨਾਂ ਦੇ ਘਰ ਚ। ਚਲੋ ਜੀ, ਹੁਣ ਕਾਕਾ ਤੁਹਾਡੇ ਘਰ ਹੀ ਰਹਿਣਾ ਹੈ, ਤੁਸੀਂ ਇਹਦਾ ਨਾਂ ਬਦਲ ਦਿਓ।
1: ਬਦਲ ਦਵਾਂਗੇ। ਅੱਛਾ ਤੁਸੀਂ ਛੱਡੋ। ਅੱਛਾ ਇਹ ਦੱਸੋ, ਹੋਰ ਛੋਟਾ ਘਰ ਦੇ ਕੰਮ ਕਾਰ ਤਾਂ ਕਰ ਲੈਂਦਾ?
0: ਹਾਂਜੀ, ਕਿਉਂ ਨੀ, ਰੋਟੀਆਂ ਮਾਂਜਦਾ ਹੈ ਤੇ ਬੜੇ ਵਧੀਆ ਭਾਂਡੇ ਪਕਾਉਂਦਾ ਹੈ।
1: ਅੱਛਾ ਅੱਛਾ, ਫਿਰ ਕਲੋਲ ਚੰਦ ਜੀ, ਛੋਟੇ ਨੂੰ ਤੋੜ ਕੇ ਹੀ ਦਿਖਾ ਦਿਓ, ਬਾਅਦ ਵਿਚ ਕਈ ਗੱਲਾਂ ਨਿਕਲਦੀਆਂ।
0: ਕਿਉਂ ਨੀ ਜੀ, ਕਿਉਂ ਨੀ, ਉੱਠ ਬੇਟੇ ਉੱਠ।
5: ਸਾਡਾ ਚਿੜੀਆਂ ਦਾ ਚੰਬਾ ਵੀ ਬਾਬੂਲੀ ਉਡੀ ਵੀ ਜਾਣਾ।
0: ਉਹ ਮੱਖਣ ਜੀ, ਆ ਤੈਨੂੰ ਚਿੜੀ ਨਜ਼ਰ ਆਉਂਦੀ ਆ ਵੇ?
4: ਸਰ ਜੀ, ਗਲਤੀ ਹੋ ਗਈ,
5: ਸਾਡਾ ਚਿੜੀਆਂ ਦਾ ਚੰਬਾ ਵੇ।
0: ਉਹ ਮੱਖਣ ਜੀ, ਤੈਨੂੰ ਕਿੰਨੀ ਵਾਰੀ ਕਿਹਾ ਏ, ਮੇਰੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ, ਮੇਰਾ ਚਿੱਤ ਜਿਹਾ ਖਰਾਬ ਹੋਣ ਲੱਗ ਪੈਂਦਾ ਏ। ਬਹਿ ਜਾ ਪੁੱਤ, ਬਹਿ ਜਾ।
2: ਡੈਡੀ, ਜਦੋਂ ਦੇ ਆਪਾਂ ਆਏ ਆ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ।
0: ਸੁਣਾ ਦੇ ਪੁੱਤ, ਸੁਣਾ ਦੇ।
4: ਛੋਟੇ ਸਾਹਿਬ ਜੀ, ਉਹੀ ਸੁਣਾ ਦਿਓ ਜਿਹਨੂੰ ਰਾਤ ਦਾ ਘੋਟਾ ਲਾਈ ਜਾਂਦੇ ਸੀ।
3: ਪਾਪਾ ਜੀ, ਸੁਣਾ ਦੇ।

0: ਪੁੱਤ ਸੁਣਾ ਦੇ ਸੰਗ ਦਾ ਕਿਉਂ ਆ।
1: ਆਈ ਬੈਗ ਟੂ ਸੇ ਦੈਟ ਆਈ ਐਮ ਵੈਰੀ ਸਿਕਲੀਵ।
0: ਆਉਂਦੀ ਏ ਆਉਂਦੀ ਏ ਮੇਰੇ ਪੁੱਤ ਨੂੰ ਅੰਗਰੇਜ਼ੀ ਆਉਂਦੀ ਏ।
1: ਹਾਲੇ ਤਾਂ ਪਾਪਾ ਜੀ ਮੈਨੂੰ ਤ੍ਰੇਸ਼ਟੀ ਕਰੋ ਵੀ ਆਉਂਦੀ ਏ।
2: ਓਏ ਉਹ ਕਿਤੇ ਫੇਰ ਸੁਣ ਲਵਾਂਗੇ। ਅੱਛਾ ਹੋਰ ਕਲੋਲ ਚੰਦ ਜੀ, ਜੇ ਤੁਸੀਂ ਕੁੜੀ ਬਾਰੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਲਓ।
0: ਕਿਉਂ ਨੀ ਜੀ, ਕਿਉਂ ਨੀ, ਤੁਹਾਡੇ ਕੁੜੀ ਦੇ ਲੜ ਆਪਣਾ ਮੁੰਡਾ ਲਾਉਣਾ ਹੈ, ਪੁੱਛਣਾ ਕਿਉਂ ਨਹੀਂ। ਹੋਰ ਬੇਟੇ ਤੁਹਾਡਾ ਸ਼ੁਗਰ ਕੀ ਹੈ?
3: ਵਟ ਸ਼ੁਗਰ ਡੈਡ?
2: ਬੇਟੇ ਪ੍ਰੋਫੈਸ਼ਨ ਪੁੱਛਦੇ।
3: ਓਹ ਜੀ, ਮੈਂ ਅਮਰੀਕਾ ਤੋਂ ਦੰਦਾਂ ਦਾ ਡਿਪਲੋਮਾ ਕੀਤਾ ਤੇ ਸਰਕਾਰੀ ਹਸਪਤਾਲ ਵਿੱਚ ਦੰਦ ਕੱਢਦੀ ਆ।
1: ਬਾਬਾ ਜੀ ਦੰਦ ਕੱਢਦੀ ਹੈ?
2: ਓਹੋ, ਪੁੱਤ ਹਸਪਤਾਲ ਚ ਕੱਢਦੀ ਹੈ, ਘਰ ਚ ਨਹੀਂ ਕੱਢਦੀ।
0: ਹੋਰ ਬੇਟੇ ਤੁਹਾਨੂੰ ਉਜਰਤ ਕਿੰਨੀ ਕੁ ਹੋ ਜਾਂਦੀ ਹੈ?
3: ਵਟ ਉਜਰਤ ਡੈਡ?
2: ਬੇਟੇ ਇਨਕਮ ਬੇਟੇ ਤੇਰੀ ਇਨਕਮ ਸੈਲਰੀ ਪੁੱਛਦੇ ਨੇ।
3: ਓ ਜੀ, ਮੈਨੂੰ ਕੋਈ 12,000 ਰੁਪਏ ਹਸਪਤਾਲ ਤੋਂ ਮਿਲ ਜਾਣਾ ਹੈ ਤੇ ਬਾਕੀ ਮੈਂ ਘਰ ਵੀ ਦੰਦ ਕੱਢਦੀ ਆ।
1: ਬਾਬਾ ਜੀ ਘਰ ਵੀ ਦੰਦ ਕੱਢਦੀ ਹੈ?
0: ਪੁੱਤ ਬਗਾਨੇ ਦੇ ਕੱਢਦੀ ਹੈ, ਡਰਨਾ ਆਪਣੇ ਦੇ ਨੀ। ਬਹਿਦਾ ਮੇਰਾ ਪੁੱਤ ਐਵੇਂ ਡਰਦਾ ਕਿਉਂ ਹੈ? ਹੋਰ ਮਖੌਲ ਚੰਦ ਜੀ, ਲੈਣ ਦੇਣ ਬਾਰੇ ਗੱਲ ਪਹਿਲਾਂ ਹੋ ਜਾਏ ਤਾਂ ਚੰਗੀ ਆ।
2: ਲੈਣ ਦੇਣ ਦੀ ਭੁੱਖ ਤਾਂ ਸਾਨੂੰ ਹੈ ਹੀ ਨਹੀਂ।
0: ਭੁੱਖ ਹੋਵੇ ਜੀ ਕੁੱਤੇ ਨੂੰ।
4: ਇਹ ਕਿਹੜੇ ਘਾਟਿਆ ਜੀ?
2: ਹੈਂ, ਕੀ ਕਿਹਾ?
4: ਇਹ ਮੇਰਾ ਮਤਲਬ ਜੀ ਤੁਸੀਂ ਬੜੇ ਹੀ ਵੱਡੇ ਸ਼ਾਹੂਕਾਰ ਹੋ।
2: ਦੇਖੋ ਕਲੋਲ ਚੰਦ ਜੀ, ਸਾਡੇ ਇੱਕ ਰਿਵਾਜ ਹੈ ਕਿ ਤੁਸੀਂ ਸ਼ਗਨ ਵੇਲੇ ਕੁੜੀ ਦੀ ਝੋਲੀ ਵਿੱਚ 1,00,000 ਰੁਪਿਆ ਪਾਉਣਾ, ਬਾਕੀ ਕੁੜੀ ਦੇ ਸਿਹਰਿਆਂ ਮਹਿੰਦੀ ਅਤੇ ਘੋੜੀ ਵਗੈਰਾ ਦਾ ਖਰਚ ਤੁਹਾਡਾ।
0: ਦੇਖੋ ਬਈ ਮਖੌਲ ਚੰਦ ਜੀ, ਆਪਣੇ ਮੁੰਡੇ ਦੇ ਵਿਆਹ ਤੇ 2-3 ਕਰੋੜ ਰੁਪਇਆ ਖਰਚ ਕਰਨਾ ਮੇਰੇ ਲਈ ਮਾਮੂਲੀ ਜੀ ਗੱਲ ਹੈ, ਪਰ ਆ ਪਿੱਛੇ ਜਿਹਾ ਜਿਹੜਾ ਰਿਵਾਜ ਚੱਲਿਆ ਨਾ ਕਿ ਕਈ ਸੱਸ ਸਹੁਰੇ ਸਟੋਵ ਦੇਵਤਾ ਦਾ ਸਹਾਰਾ ਲੈ ਕੇ ਆਪਣੇ ਜਵਾਈਆਂ ਨੂੰ ਦਾਜ ਦੀ ਬਲੀ ਚੜਾ ਦਿੰਦੇ ਆ ਨਾ, ਇਥੋਂ ਮੈਨੂੰ ਬਹੁਤ ਡਰ ਜਿਹਾ ਲੱਗਦਾ।
2: ਤੁਸੀਂ ਚਿੰਤਾ ਨਾ ਕਰੋ ਕਲੋਲ ਚੰਦ ਜੀ, ਸਾਡੇ ਅੱਗੇ ਵੀ 2-3 ਜਵਾਈ ਰਹਿੰਦੇ ਨੇ ਕੁੱਤਿਆਂ ਵਾਂਗੂ।
0: ਹੈਂ, ਕੀ ਕਿਹਾ?
2: ਮੇਰਾ ਮਤਲਬ ਬੜੀ ਚੰਗੀ ਤਰ੍ਹਾਂ ਰੋਟੀ ਪਾਈ ਦੀ ਉਹਨਾਂ ਨੂੰ
0: ਤਾਂ ਠੀਕ ਹੈ।
2: ਤਾਂ ਫਿਰ ਮੁੰਡਾ ਸਾਡਾ ਹੋਇਆ।
3: ਇੱਕ ਮਿੰਟ ਡੈਡੀ, ਮੈਂ ਇਹਨਾਂ ਨਾਲ ਕੋਈ ਗੱਲ ਕਰਨਾ ਚਾਹੁੰਦੀ ਹਾਂ।
0: ਕਿਉਂ ਨਹੀਂ ਬੇਟੇ, ਕਿਉਂ ਨਹੀਂ, ਕਰੋ ਗੱਲ, ਜਮ ਕਰੋ। ਤੁਸਾਂ ਸਾਰੀ ਉਮਰ ਸਾਥ ਨਿਭਾਉਣਾ ਹੈ, ਗੱਲਬਾਤ ਕਰਕੇ ਦੇਖ ਲਓ। ਚਲੋ ਜੀ ਮਖੌਲ ਚੰਦ ਜੀ, ਆਪਾਂ ਨਾਲ ਦੇ ਕਮਰੇ ਚ ਚੱਲਦੇ ਹਾਂ, ਇਹਨਾਂ ਨੂੰ ਕੋਈ ਗੱਲਬਾਤ ਕਰਨ ਦਿਓ।
1: ਨਹੀਂ ਪਾਪਾ ਜੀ, ਨਹੀਂ, ਮੈਂ ਨਹੀਂ ਹਾਂ।
0: ਉਹ ਪੁੱਤ ਡਰਦਾ ਕਿਉਂ ਹੈ? ਕੁੱਟਦੀ ਨਹੀਂ, ਕੋਈ ਗੱਲਬਾਤ ਕਰ ਲਓ। ਪਹਿਲਾਂ ਇੱਕ ਦੂਜੇ ਨੂੰ ਜਾਣ ਲੈਣਾ ਚੰਗਾ ਹੁੰਦਾ ਹੈ। ਬਹਿ ਜਾ ਪੁੱਤ, ਬਹਿ ਜਾ, ਆਓ ਆਪਾਂ ਚੱਲੀਏ ਜੀ।
2: ਚਲੋ ਜੀ, ਚਲੋ
3: ਜੀ। ਤੁਸੀਂ ਮੇਰੇ ਕੋਲ ਇੰਨਾ ਡਰਦੇ ਕਿਉਂ ਹੋ?
1: ਮੈਂ ਤੁਹਾਨੂੰ ਕੀ ਦੱਸਾਂ, ਮੇਰੀ ਕਿਸੇ ਕੁੜੀ ਨਾਲ ਪਹਿਲੀ ਗੱਲਬਾਤ ਹੈ, ਪਰ ਤੁਸੀਂ ਥੋੜਾ ਜਿਹਾ ਪਰੇ ਹੋ ਜਾਓ ਨਾ।
3: ਤੁਹਾਡੀ ਹੋਬੀ ਕੀ ਹੈ?
1: ਗੋਭੀ? ਅੱਜ ਤਾਂ ਅਸੀਂ ਬਤਾਉ ਜਾਣੇ ਨੇ, ਉਹ ਵੀ ਡੁੰਡੀ ਵਾਲੇ।
3: ਓਹੋ, ਗੋਭੀ ਨਹੀਂ, ਹੋਬੀ। ਹੋਬੀ ਮੇਰਾ ਮਤਲਬ ਹੈ ਤੁਹਾਡਾ ਸ਼ੌਕ ਕੀ ਹੈ?
1: ਸ਼ੌਕ ਤਾਂ ਸਾਡਾ ਜੀ ਗੀਤ ਸੰਗੀਤ ਹੈ, ਪਰ ਤੁਸੀਂ ਥੋੜਾ ਜਿਹਾ ਪਰੇ ਹੋ ਜਾਓ ਨਾ।
3: ਅੱਛਾ, ਇਸ ਤਰ੍ਹਾਂ ਕਰੋ, ਕੋਈ ਗਾਣਾ ਹੀ ਸੁਣਾ ਦਿਓ।
1: ਓਹੋ ਹੀ ਸੁਣਾ ਜਾ ਜੀ, ਜਿਹੜਾ ਮੈਂ ਆਪਣੇ ਵੱਡੇ ਭਰਾ ਦੇ ਵਿਆਹ ਤੇ ਗਾਇਆ ਸੀ, ਉਦੋਂ ਮੈਨੂੰ ਨਾ ਰੋਣਾ ਵੀ ਆ ਗਿਆ ਸੀ।
3: ਚਲੋ ਓਹੋ ਹੀ ਸੁਣਾ ਦਿਓ।
1: ਘਰ ਬਾਬਲ ਦਾ ਛੱਡ ਕੇ ਪੁੱਤਰਾ, ਪੁੱਤਰਾ ਇੱਕ ਦਿਨ ਜਾਣਾ ਏ, ਇਹ ਤਾਂ ਸਾਰੀ ਦੁਨੀਆ ਜਾਣਦੀ ਏ, ਪੁੱਤਰਾ ਤਨ ਬੇਗਾਨਾ ਏ।
3: ਓਹੋ, ਤੁਸੀਂ ਤਾਂ ਰੋਣ ਹੀ ਲੱਗ ਪਏ ਹੋ, ਤੁਸੀਂ ਤਾਂ ਬਹੁਤ ਸੋਹਣਾ ਗਾਉਂਦੇ ਹੋ।
1: ਸੱਚ
3: ਮੁੱਚ?
1: ਹਾਲੇ ਤਾਂ ਨਾ ਮੈਨੂੰ ਸ਼ਿਵ ਕੁਮਾਰ ਬਟਾਲੀਅਨ ਦੀ ਗਜ਼ਲ ਵੀ ਆਉਂਦੀ ਏ, ਪਰ ਥੋੜਾ ਜਿਹਾ ਤੁਸੀਂ ਪਿੱਛੇ ਹੋ ਜਾਣਾ।
3: ਓਹੋ, ਪਰ ਤੁਸੀਂ ਮੇਰੇ ਤੋਂ ਇੰਨਾ ਡਰਦੇ ਕਿਉਂ?
1: ਭੈਣ ਬਣ ਕੇ ਪਿੱਛੇ ਹੋ ਜਾਣਾ।
3: ਕੀ ਕਿਹਾ? ਭੈਣ ਬਣ ਕੇ? ਡੈਡ, ਡੈਡ!
2: ਕੀ ਹੋਇਆ ਬੇਟੇ? ਬੇਟੇ ਕੀ ਹੋਇਆ?
3: ਡੈਡ, ਇਹ ਮੈਨੂੰ ਭੈਣ ਕਹਿੰਦਾ।
0: ਡੈਡ ਕਹਿੰਦਾ?
2: ਡੈਡ ਨਹੀਂ ਕਲੋਲ ਚੰਦ ਜੀ, ਭੈਣ ਕਹਿੰਦਾ। ਭੈਣ ਅੱਜ ਭੈਣ ਕਹਿੰਦਾ, ਕੱਲ ਮਾਂ ਕਹੂਗਾ। ਸਾਨੂੰ ਨੀ ਚਾਹੀਦਾ ਤੁਹਾਡੇ ਮੁੰਡੇ ਦਾ ਇਹ ਰਿਸ਼ਤਾ। ਚੱਲ ਬੇਟੇ,
0: ਮੇਰੇ ਤੇਰਾ ਕਨਾਤੀ ਹੁਣ ਬਦਨਾਮੀ।

ਮੈਂ ਲਾਲਿਆ ਬੇਪਰਵਾਹ ਦੇ ਨਾਲ ਪੁਰਸ਼ਾ ਕੋਟੀ ਦੀ ਆਵਾਜ਼ ਚ ਕਲਾਮ ਤੁਸੀਂ ਸੁਣ ਰਹੇ ਸੀ। ਆਓ ਸੁਣਦੇ ਹਾਂ ਬਾਦਸ਼ਾਹ ਦੀ ਕਾਫੀ, ਆਓ ਨੀ ਸਹੀਓ ਰਲ ਦੇਵੋ ਨੀ ਵਧਾਈ। ਆਵਾਜ਼ ਪੂਰਨ ਚੰਦ ਪਿਆਰੇ ਲਾਲ ਗੁਰੂ ਕੀ ਵਡਾਲੀ ਹੋਰਾਂ ਦੀ।

ਵਿੱਚ ਤੁਸੀਂ ਸਮਾਤ ਫਰਮਾਰੀਓ ਵੱਖ ਵੱਖ ਆਵਾਜ਼ਾਂ ਚ ਸੁਫੀਆਨਾ ਕਲਾਮ ਆਉਣ ਸਮਾਤ ਫਰਮਾਓ ਆਬਿਦਾ ਪਰਵੀਨ ਦੀ ਆਵਾਜ਼ ਚ ਇਹ ਕਲਾਮ।

0: ਕਿਉਂਕਿ ਉਮੀਦ ਦੇ ਸਹਾਰੇ ਦੁਨੀਆਂ ਕਾਇਮ ਆਪਾਂ ਹਮੇਸ਼ਾ ਸਿਆਣੇ ਲੋਕ ਕਹਿੰਦੇ ਆ ਜੇ ਉਮੀਦ ਹੀ ਛੱਡਦੀ ਏ ਫਿਰ ਤਾਂ ਤੁਹਾਡਾ ਦੁਨੀਆਂ ਦੇ ਵਿਚ ਜਿਹੇ ਜਿਹੇ ਆਏ ਜਿਹੇ ਨਾ ਆਏ ਜਿਹੜੇ ਤੁਸੀਂ ਜਿੱਦਾਂ ਹੋ ਜਿਹੇ ਨਹੀਂ ਹੋ
1: ਦੇਖੋ
0: ਲੜਾਈ ਤੇ ਦੇਖੋ ਆਖਰੀ ਦਮ ਤੱਕ ਜਦ ਤੱਕ ਦੇਖੋ ਆਪਾਂ ਦੇਖਦੇ ਹਾਂ ਵੀ ਖਿਡਾਰੀ ਹੈ ਮੈਦਾਨ ਦੇ ਵਿਚ ਸਾਰੇ ਦੌੜਦੇ ਹੈ 100 ਮੀਟਰ ਹੈ 1000 ਮੀਟਰ ਜਿਸ ਲਿਹਾਜ਼ ਦੇ ਨਾਲ ਵੀ ਤੇ ਜੇ ਉਹ ਕਹਿਣ ਵੀ ਯਾਰ ਹੁਣ ਇਹ ਤਾਂ ਮੈਥੋਂ ਅੱਗੇ ਨਿਕਲ ਗਿਆ ਤੇ ਮੈਂ ਤੇ ਬਹਿ ਜਾ ਆਰਾਮ ਨਾਲ ਹਰ ਬੰਦਾ ਜਿੱਤਣ ਦੀ ਉਮੀਦ ਨਾਲ ਉਹਦੇ ਟਰੈਕ ਦੇ ਵਿਚ ਦੌੜਦਾ ਜਿੱਦਾਂ ਇੱਕ ਨਹੀਂ ਹੁੰਦਾ
1: ਕੋਸ਼ਿਸ਼ ਜ਼ਰੂਰ ਬੰਦੇ ਨੂੰ ਕਰਨੀ ਚਾਹੀਦੀ ਹਾਂਜੀ ਕੋਸ਼ਿਸ਼ ਤੇ ਜਜ਼ਬਾ ਤੇ ਨਾਲ ਚੱਲਣਾ ਚਾਹੀਦਾ
0: ਨਾਲੋ ਨਾਲ ਚੱਲਣੇ ਚਾਹੀਦੇ ਹੈ ਉਹ ਕਹਿੰਦੇ ਦਾਤੇ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲੀ ਦਾ ਕੰਮ ਪਾਣੀ ਦੇਣਾ ਭਰ ਭਰ ਮਸਕਾ ਲਾਵੇ
1: ਸਹੀ ਗੱਲ
0: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਆਪਣੀ ਮਿਹਨਤ ਤੇ ਆਪਣਾ ਜਿੱਦਾਂ ਤੁਸੀਂ ਜਜ਼ਬੇ ਦੀ ਗੱਲ ਕੀਤੀ ਹੈ ਵਿਸ਼ਵਾਸ ਦੀ ਗੱਲ ਕੀਤੀ ਹੈ ਆਸ ਦੀ ਗੱਲ ਕੀਤੀ ਹੈ ਇਹਦੇ ਚ ਕੋਈ ਕਮੀ ਨਾ ਹੋ
1: ਸਹੀ ਗੱਲ ਆ
0: ਮਿਹਨਤ ਕਰਦੇ ਰਹੋ
1: ਤੁਸੀਂ ਆਪਣਾ ਕਹਿੰਦੇ 100%
0: ਜਿਹੜਾ ਬਿਲਕੁਲ ਬਿਲਕੁਲ ਬਿਲਕੁਲ
1: ਉਹ ਜ਼ਰੂਰ ਦੇਣਾ ਚਾਹੀਦਾ ਆਪਣੇ ਕੰਮ ਪ੍ਰਤੀ
0: ਬਿਲਕੁਲ ਬਿਲਕੁਲ ਦੇਖੋ ਇਹ ਜਿਹੜਾ ਹੈ ਕਿ ਆਪਣਾ ਜਿੰਨਾ ਵੀ ਤੁਹਾਡੇ ਚ ਬਲ ਹੈ ਜਿੰਨੀ ਵੀ ਤੁਹਾਡੇ ਚ ਤਾਕਤ ਹੈ ਜੋ ਵੀ ਤੁਹਾਡੀ ਲਿਆਕਤ ਹੈ ਉਹ ਜਿਹੜਾ ਹੈ ਉਹ ਚ ਕੋਈ ਕਮੀ ਪੇਸ਼ੀ ਨਹੀਂ ਹੋਣੀ
1: ਸਹੀ ਗੱਲ ਹੈ
0: ਜਦੋਂ ਆਪਾਂ ਆਪ ਹੀ ਸ਼ਿੰਗਾਰਾ ਸਿੰਘ ਜੀ ਆਪਣੀ ਕਮੀ ਪੇਸ਼ੀ ਛੱਡਾਂਗੇ ਤੇ ਫਿਰ ਤਾਂ ਜਿੱਦਾਂ ਕਹਿੰਦੇ ਹੁੰਦੇ ਵੀ ਉਹਦੇ ਚ ਤਾਂ ਫਿਰ ਭਰਪਾਈ ਕਰਨਾ ਜਿਹੜਾ ਹੈ ਕਿਸੇ ਦੀ ਬਸ ਦੀ ਗੱਲ ਨਹੀਂ
1: ਦੇਖੋਗੇ 16 ਕਲਾ ਜਿਹੜੀ ਭਰਪੂਰ ਕੋਈ ਵੀ ਨਹੀਂ ਹੈਗਾ ਕੋਈ ਸੰਪੂਰਨ ਨਹੀਂ ਹੈਗਾ ਆਪਾਂ ਨੂੰ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸਿੱਖਣਾ ਚਾਹੀਦਾ ਵੀ ਸਾਡੇ ਚ ਕਮੀ ਕਿੱਥੇ ਹੈਗੀ ਆ
0: ਇਹਦਾ ਦੇਖੋ ਸ਼ਿੰਗਾਰਾ ਸਿੰਘ ਜੀ ਹੁਣ ਆਪਾਂ ਨਿਆਣੇ ਹੁੰਦੇ ਸਾਈਕਲ ਨਹੀਂ ਸਿੱਖਦੇ ਆਪਾਂ
1: ਜੀ
0: ਪਹਿਲਾਂ ਆਪਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਫਿਰ ਕੈਰੀਅਰ ਤੇ ਵੀ ਆ ਜਾਂਦੇ
1: ਸਹੀ ਗੱਲ ਆ
0: ਹੱਥ ਚੱਲ ਕੇ ਵੀ ਚਲਾਉਣਾ ਸਿੱਖ ਲੈਂਦੇ
1: ਸਹੀ ਗੱਲ
0: ਸਿੱਖਦੇ ਆ ਜ਼ਿੰਦਗੀ ਦੇ ਵਿਚ ਕੋਈ ਵੀ ਬੰਦਾ ਹਰ ਮਨੁੱਖ ਕਿਸੇ ਵੀ ਖਿੱਤੇ ਖੇਤਰ ਚ ਪੈਦਾ ਹੁੰਦਾ ਭਾਸ਼ਾ ਥੋੜੀ ਹੁੰਦੀ
1: ਸਹੀ ਗੱਲ
0: ਉਹਦੀ ਭਾਸ਼ਾ ਥੋੜੀ ਹੁੰਦੀ ਉਸ ਟਾਈਮ ਕੋਈ ਵੀ ਨਿਆਣਾ ਹੈ ਉਹ ਜੰਮਦਾ ਥੋੜੀ ਅੰਗਰੇਜ਼ੀ ਬੋਲਣ ਲੱਗ ਜਾਂਦਾ ਹੈ
1: ਨਹੀਂ ਜੀ
0: ਸੋ ਇਸ ਕਰਕੇ ਇਹ ਤਾਂ ਦੁਨੀਆਂ ਦੇ ਵਿਚ ਆ ਕੇ ਦੁਨੀਆਂ ਦੇ ਵਿਚ ਰਹਿ ਕੇ ਦੁਨੀਆਂ ਦੇ ਤਜਰਬੇ ਹੈ ਜਿਹੜੇ ਤੁਸੀਂ ਤੁਹਾਨੂੰ ਅੱਗੇ ਲੈ ਕੇ ਜਾਂਦੇ
1: ਦੁਨੀਆਂ ਹੀ ਸਿਖਾਉਂਦੀ ਹੈ ਜੀ
0: ਦੁਨੀਆਂ ਤੁਹਾਨੂੰ ਜੀਣਾ ਸਿਖਾਉਂਦੀ ਹੈ ਇਸ ਕਰਕੇ ਦੁਨੀਆਂ ਚ ਰਹਿ ਕੇ ਦੁਨੀਆਂ ਤੋਂ ਜੀਣਾ ਸਿੱਖੋ ਦੁਨੀਆਂ ਜਿਹੜੀ ਹੈ ਤੁਹਾਨੂੰ ਕਈ ਵਾਰੀ ਲੋਕੀ ਦੁਨੀਆਂ ਬੜੀ ਭੈੜੀ ਹੈ ਜੀ ਇਹ ਦੁਨੀਆਂ ਤਾਂ ਇੱਦਾਂ ਦੀ ਹੈ ਜੀ ਉਹ ਦੁਨੀਆਂ ਚ ਰਹਿ ਕੇ ਤੁਸੀਂ ਸਾਰਾ ਕੁਝ ਹਾਸਲ ਕਰਨਾ ਹੈ
1: ਦੇਖੋ ਗੱਲ ਹੈ ਵੀ ਕਈ ਵਾਰੀ ਗਲਾਸ ਅੱਧਾ ਹੁੰਦਾ ਭਰਿਆ ਕੋਈ ਕਹਿੰਦਾ ਖਾਲੀ

0: ਚੰਗੇ ਸਾਰੇ ਹੋਣਗੇ, ਮਾੜੇ ਦਾ ਕਿੰਨਾ ਪਤਾ ਲੱਗੂ।
1: ਗੱਲ ਇਹ ਆ ਵੀ ਆਪਣੀ ਸੋਚ ਵੀ ਤੁਹਾਨੂੰ ਰੱਬ ਨੇ ਦਿੱਤੀ ਆ,
2: ਦਿੱਤੀ ਹੈ,
1: ਇਹਦਾ ਵੀ ਇਸਤੇਮਾਲ ਕਰਨਾ
0: ਚਾਹੀਦਾ। ਦੋ ਬੋਲ ਗੋਲ ਦੇ ਲਾਉਂਦੇ ਆ,
1: ਲਾ ਦਿਓ ਜੀ।
0: ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹਨਾਂ ਤਾਂ ਸੱਜਣ।

0: ਸ਼ਿੰਗਾਰਾ ਸਿੰਘ ਜੀ ਬੱਚਿਆਂ ਨੂੰ ਦੇਖੋ ਬਾਸਮਤੀ ਦੀ ਫਸਲ ਆਪਾਂ ਸਾਰੇ ਜਾਣਦੇ ਕਿ ਪੰਜਾਬ ਦੇ ਵਿਚ ਝੋਨੇ ਦਾ ਇਕ ਵਧੀਆ ਬਦਲ ਜਿਹਨੂੰ ਆਪਾਂ ਮੰਨਦੇ ਹਾਂ
1: ਜੀ
0: ਤੇ ਵਧੀਆ ਬਾਸਮਤੀ ਘਰ ਦੇ ਵਿਚ ਵੀ ਬਣੀ ਹੋਵੇ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ
1: ਦਸ ਤੁਹਾਨੂੰ ਪਤਾ ਲੱਗਦਾ
0: ਹੈ ਕਿ ਨਹੀਂ
1: ਸਹੀ
0: ਹੁਣ ਤਾਂ ਕਿਸਮਾਂ ਐਸੀਆਂ ਆ ਗਈਆਂ ਪਹਿਲਾਂ ਤਾਂ ਸ਼ਿੰਗਾਰਾ ਸਿੰਘ ਜੀ ਇਹ ਸੀ ਵੀ ਇਲਾਕਾ ਹੀ ਹਿਸਾਬ ਸੀ ਗੁਰਦਾਸਪੁਰ ਵਾਲੇ ਇਲਾਕੇ ਦੇ ਵਿਚ ਠੰਡੇ ਇਲਾਕਿਆਂ ਦੇ ਵਿਚ ਜਿਹੜਾ ਨੀਮ ਪਹਾੜੀ ਇਲਾਕੇ ਚ ਉੱਥੇ ਬਾਸਮਤੀ ਦੀ ਫਸਲ ਜ਼ਿਆਦਾ ਕਾਮਯਾਬੀ ਨਾਲ ਲਈ ਜਾਂਦੀ ਸੀ
1: ਜੀ
0: ਪਰ ਹੁਣ ਮਾਹਰਾਂ ਦੀਆਂ ਖੋਜਾਂ ਕਰਕੇ ਅਸੀਂ ਪੂਰੇ ਪੰਜਾਬ ਦੇ ਵਿਚ ਹੀ ਬਾਸਮਤੀ ਦੀ ਕਾਸ਼ਤਕਾਰੀ ਕਰ ਸਕਦੇ
1: ਕਰਦੇ ਹਾਂ ਜੀ
0: ਸੋ ਬਾਸਮਤੀ ਕਾਸ਼ਤਕਾਰੀ ਦੇ ਵਿਚ ਵੱਧ ਪੈਦਾਵਾਰ ਆਪਾਂ ਕਿੱਦਾਂ ਲੈਣੀ ਹੈ ਡਾਕਟਰ ਚਰਨਜੀਤ ਕੌਰ ਹੁਣਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ
2: ਬਿਲਕੁਲ ਜੀ ਕਿਸਾਨ ਵੀਰੋ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਸਮਤੀ ਦੀ ਫਸਲ ਦੇ ਵਿਚ ਕਿ ਆਪਾਂ ਬਾਸਮਤੀ ਦੀ ਫਸਲ ਤੋਂ ਵਧੇਰੇ ਝਾੜ ਜਾਂ ਵਧੇਰੇ ਪੈਦਾਵਾਰ ਕਿਵੇਂ ਲੈ ਸਕਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੀ ਫਸਲ ਵਿਚ ਬਹੁਤ ਸਾਰੀਆਂ ਖੋਜਾਂ ਕੀਤੀਆਂ ਗਈਆਂ ਨੇ ਤੇ ਇਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਸਿਫਾਰਸ਼ਾਂ ਵੀ ਨਿਕਲੀਆਂ ਨੇ ਜੋ ਕਿ ਬਾਸਮਤੀ ਦੀ ਪੈਦਾਵਾਰ ਵਧਾਉਣ ਦੇ ਲਈ ਬਹੁਤ ਸਹਾਇਕ ਨੇ ਤੇ ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਨਾਲ ਇਹ ਸਾਰੀਆਂ ਸਿਫਾਰਸ਼ਾਂ ਸਾਂਝੀਆਂ ਕਰਾਂਗੀ ਬਾਸਮਤੀ ਦੀ ਫਸਲ ਤੋਂ ਵਧੇਰੇ ਝਾੜ ਲੈਣ ਦੇ ਲਈ ਸਭ ਤੋਂ ਪਹਿਲਾਂ ਇਕ ਬਹੁਤ ਹੀ ਜ਼ਰੂਰੀ ਗੱਲ ਇਹ ਹੈ ਕਿ ਕਿਸਮ ਦੀ ਸਹੀ ਚੋਣ ਕਰਨਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ 7 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਨ੍ਹਾਂ ਵਿਚ ਹੈ ਪੁੱਸਾ ਬਾਸਮਤੀ 1847 ਪੰਜਾਬ ਬਾਸਮਤੀ 7 ਪੁੱਸਾ ਬਾਸਮਤੀ 1718 ਪੰਜਾਬ ਬਾਸਮਤੀ 5 ਪੁੱਸਾ ਬਾਸਮਤੀ 1509 ਤੇ ਪੁੱਸਾ ਬਾਸਮਤੀ 1121 ਤੇ CSR3 ਇਨ੍ਹਾਂ ਦੇ ਵਿਚੋਂ ਸਭ ਤੋਂ ਜਿਹੜੀਆਂ ਵਧੇਰੇ ਝਾੜ ਦਿੰਦੀਆਂ ਹਨ ਉਹ ਦੋ ਕਿਸਮਾਂ ਹਨ ਪੁੱਸਾ ਬਾਸਮਤੀ 1847 ਤੇ ਪੰਜਾਬ ਬਾਸਮਤੀ 7 ਜਿਨ੍ਹਾਂ ਦਾ ਔਸਤ ਝਾੜ 19 ਕੁਇੰਟਲ ਪ੍ਰਤੀ ਏਕੜ ਹੈ ਤੇ ਇਹ ਜ਼ਿਆਦਾ ਲੁਆਈ ਤੋਂ ਬਾਅਦ ਜ਼ਿਆਦਾ ਸਮਾਂ ਵੀ ਨਹੀਂ ਲੈਂਦੀਆਂ ਨੇੜਾ ਜਿਹੜੀ ਪੁੱਸਾ ਬਾਸਮਤੀ 1847 ਹੈ ਇਹ 99 ਦਿਨਾਂ ਵਿਚ ਤੇ ਪੰਜਾਬ ਬਾਸਮਤੀ 7 ਹੈ ਇਹ 101 ਦਿਨ ਲੈਂਦੀ ਹੈ ਲੁਆਈ ਤੋਂ ਬਾਅਦ ਪੱਕਣ ਦੇ ਲਈ ਤੇ ਇਹਨਾਂ ਦੀ ਜਿਹੜੀ ਉਚਾਈ ਹੈ ਉਹ ਵੀ 108 ਤੋਂ 111 ਸੈਂਟੀਮੀਟਰ ਹੈ ਪੁੱਸਾ ਬਾਸਮਤੀ 1718 ਜਿਹੜੀ ਫਸਲ ਹੈ ਇਹਦਾ ਔਸਤ ਝਾੜ 17 ਕੁਇੰਟਲ ਪ੍ਰਤੀ ਏਕੜ ਹੈ ਤੇ ਇਸ ਦੀ ਉਚਾਈ 121 ਸੈਂਟੀਮੀਟਰ ਹੈ ਇਸੇ ਤਰ੍ਹਾਂ ਜਿਹੜੀ ਪੁੱਸਾ ਬਾਸਮਤੀ 1121 ਕਿਸਮ ਹੈ ਇਸਦਾ ਵੀ ਜਿਹੜਾ ਔਸਤ ਕੱਦ ਹੈ 120 ਸੈਂਟੀਮੀਟਰ ਹੈ ਤੇ ਇਸਦਾ ਜਿਹੜਾ ਔਸਤ ਝਾੜ ਹੈ 13.7 ਕੁਇੰਟਲ ਪ੍ਰਤੀ ਏਕੜ ਹੈ ਪੁੱਸਾ ਬਾਸਮਤੀ 1509 ਦਾ ਜਿਹੜਾ ਔਸਤ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ਤੇ ਇਸ ਦੀ ਉਚਾਈ ਸਾਰੀਆਂ ਬਾਸਮਤੀ ਦੀਆਂ ਕਿਸਮਾਂ ਦੇ ਨਾਲੋਂ ਇਹ ਕੱਦ ਵਿਚ ਛੋਟੀ ਹੈ 92 ਸੈਂਟੀਮੀਟਰ ਇਸ ਦੀ ਉਚਾਈ ਹੈ ਤੇ ਇਹ ਲੁਆਈ ਤੋਂ 95 ਦਿਨਾਂ ਵਿਚ ਪੱਕ ਜਾਂਦੀ ਹੈ ਥੋੜੇ ਸਮੇਂ ਦੀ ਕਿਸਮ ਹੋਣ ਕਰਕੇ ਜਿਹੜੀ ਪੁੱਸਾ ਬਾਸਮਤੀ 1509 ਹੈ ਇਹ ਬਹੁ ਫਸਲੀ ਪ੍ਰਣਾਲੀ ਲਈ ਵੀ ਢੁਕਵੀਂ ਹੈ ਪੁੱਸਾ ਬਾਸਮਤੀ 1121 ਇਹ ਫਾਰਮਰਸ ਵੱਲੋਂ ਬਹੁਤ ਹੀ ਪ੍ਰੈਫਰ ਕੀਤੀ ਜਾਂਦੀ ਹੈ ਕਿਸਮ ਤੇ ਇਹਨਾਂ ਦਾ ਜਿਹੜਾ ਪੁੱਸਾ ਬਾਸਮਤੀ ਪਰ ਇਸ ਦਾ ਜਿਹੜਾ ਝਾੜ ਹੈ 13.7 ਕੁਇੰਟਲ ਪ੍ਰਤੀ ਏਕੜ ਹੈ ਜੇ ਆਪਾਂ ਮਤਲਬ ਗੱਲ ਕਰੀਏ ਬੀਜ ਦੀ ਮਾਤਰਾ ਦੀ ਤੇ ਬੀਜ ਦੀ ਸੋਧ ਦੀ ਬਾਸਮਤੀ ਦੀ ਜਿਹੜੀ ਕਿਸਮਾਂ ਹਨ ਉਹਨਾਂ ਦੀ ਬੀਜ ਦੀ ਸੋਧ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਬਾਸਮਤੀ ਦੀ ਫਸਲ ਦੇ ਵਿਚ ਇਕ ਝੰਡਾ ਰੋਗ ਜਾਂ ਜਿਸ ਨੂੰ ਅਸੀਂ ਮੁੱਢਾਂ ਦਾ ਗਾਲਾ ਜੇ ਆਪਾਂ ਇੰਗਲਿਸ਼ ਚ ਗੱਲ ਕਰੀਏ ਤਾਂ ਉਸਨੂੰ ਫੁੱਟ ਰੋਟ ਡਿਜ਼ੀਜ਼ ਆਖਦੇ ਹਾਂ ਇਹ ਜਿਹੜੀ ਕਿਸਮ ਹੈ ਇਸ ਦੇ ਵਿਚ ਇਹ ਜਿਹੜੀ ਬਿਮਾਰੀ ਹੈ ਇਸ ਦੇ ਵਿਚ ਜਿਹੜੇ ਬੂਟੇ ਹੁੰਦੇ ਹਨ ਦੂਸਰੇ ਬੂਟਿਆਂ ਦੇ ਨਾਲੋਂ ਥੋੜੇ ਉੱਚੇ ਹੋ ਜਾਂਦੇ ਹਨ ਤੇ ਜਿਹਨਾਂ ਬਾਅਦ ਵਿਚ ਜਿਹੜੇ ਸੁੱਕ ਜਾਂਦੇ ਹਨ ਇਹ ਜਿਹੜੀ ਬਿਮਾਰੀ ਹੈ ਇਸ ਦਾ ਇੱਕ ਹੀ ਇਲਾਜ ਹੈ ਬਾਸਮਤੀ ਦੇ ਬੀਜ ਦੀ ਸੋਧ ਤੇ ਪਨੀਰੀ ਦੀ ਸੋਧ ਜਿਹੜੀ ਕਿ ਅਸੀਂ ਟ੍ਰਾਈਕੋਡਰਮਾ ਦੇ ਨਾਲ ਕਰ ਸਕਦੇ

ਅਨੁਸਾਰ ਫਾਸਫੋਰਸ ਖਾਦ ਪਾਈ ਗਈ ਹੋਵੇ ਤਾਂ ਬਾਸਮਤੀ ਦੀ ਫਸਲ ਨੂੰ ਖਾਦ ਪਾਉਣ ਦੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਜੇ ਆਪਾਂ ਬਾਸਮਤੀ ਦੀ ਫਸਲ ਦੇ ਵਿੱਚ ਸਿੰਚਾਈ ਦੀ ਗੱਲ ਕਰੀਏ ਤਾਂ ਕਿ ਸਾਨੂੰ ਕਿਸ ਤਰ੍ਹਾਂ ਸਿੰਚਾਈ ਕਰਨੀ ਚਾਹੀਦੀ ਹੈ, ਉਸ ਦੇ ਲਈ ਹੈ ਕਿ ਜਦੋਂ ਅਸੀਂ ਪੈਰੀ ਖੇਤ ਵਿੱਚ ਪੁੱਟ ਕੇ ਲਗਾਉਣੀ ਹੈ ਤੇ ਸਾਨੂੰ ਪਹਿਲੇ 15 ਦਿਨ ਖੇਤ ਦੇ ਵਿੱਚ ਪਾਣੀ ਖੜਾ ਰੱਖ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਜਿਹੜੀਆਂ ਪਨੀਰੀ ਦੀਆਂ ਜੜਾਂ ਨੇ ਚੰਗੀ ਤਰ੍ਹਾਂ ਸਥਾਪਿਤ ਹੋ ਜਾਣ ਤੇ ਉਸ ਤੋਂ ਬਾਅਦ ਹਮੇਸ਼ਾ ਸਾਨੂੰ ਬੱਤਰ ਦੇ ਪਾਣੀ ਹੀ ਦੇਣੇ ਚਾਹੀਦੇ ਹਨ। ਜਿਸ ਤਰ੍ਹਾਂ ਕਿ ਜਦੋਂ ਪਹਿਲਾਂ ਪਾਣੀ ਜੀਰੇ ਗਏ ਨੂੰ 2 ਦਿਨ ਹੋ ਗਏ ਹੋਣ ਉਸ ਤੋਂ ਬਾਅਦ ਅਗਲਾ ਪਾਣੀ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ, ਦੂਸਰਾ ਜਦੋਂ ਅਸੀਂ ਪਾਣੀ ਜ਼ਿਆਦਾ ਵਰਤਦੇ ਹਾਂ ਤੇ ਜਿਹੜੇ ਕੋਈ ਮੁੱਢਾਂ ਦੇ ਗਾਲੇ ਦੀ ਸਮੱਸਿਆ ਆਉਂਦੀ ਹੈ ਜਾਂ ਬਿਮਾਰੀਆਂ ਦੀ ਸਮੱਸਿਆ ਆਉਂਦੀ ਹੈ ਉਸ ਤੋਂ ਥੋੜਾ ਬਚਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਹੋਰ ਟੁਕਵਾਂ ਸੁਝਾਅ ਹੈ ਕਿ ਬਾਸਮਤੀ ਦੇ ਵਿੱਚ ਆਪਾਂ ਜਿਹੜੀ ਫਸਲ ਹੈ ਉਸ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਿਸ ਤਰ੍ਹਾਂ ਕਰਨੀ ਹੈ। ਨਦੀਨਾਂ ਦੀ ਜੇ ਆਪਾਂ ਰੋਕਥਾਮ ਨਾ ਕਰੀਏ ਤਾਂ ਫਸਲ ਦਾ ਝਾੜ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਫਸਲ ਦੇ ਬਾਸਮਤੀ ਦੀ ਫਸਲ ਦੇ ਵਿੱਚ ਜ਼ਿਆਦਾਤਰ ਸੁਆਂਕ, ਹੋਰ ਘਾਹ ਵਾਲੇ ਨਦੀਨ ਜਾਂ ਚੌੜੇ ਪੱਤੇ ਵਾਲੇ ਜਿਸ ਤਰ੍ਹਾਂ ਕਿ ਘੜੀਲਾ ਹੈ, ਸਨੀ ਹੈ ਜਾਂ ਸਾਡੇ ਫਸਲ ਦੇ ਵਿੱਚ ਜਿਹੜੇ ਝੋਨੇ ਦੇ ਮੁੱਥੇ ਆ ਜਾਂਦੇ ਹਨ, ਗੰਢੀ ਵਾਲਾ ਮੁੱਥਾ, ਇਹਨਾਂ ਨਦੀਨਾਂ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ। ਇਸ ਦੇ ਲਈ ਅਸੀਂ ਜਦੋਂ ਅਸੀਂ ਪਨੀਰੀ ਦੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਅਸੀਂ ਫਸਲ ਲਗਾਉਂਦੇ ਹਾਂ ਉਦੋਂ ਵੀ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ। ਪਨੀਰੀ ਦੇ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ ਅਸੀਂ ਸਾਡੇ ਕੋਲ 2-3 ਨਦੀਨ ਨਾਸ਼ਕ ਨੇ, ਜਿਸ ਤਰ੍ਹਾਂ ਕਿ ਸੋਫਿਟ ਹੈ 37.5 EC, ਉਸ ਨੂੰ ਅਸੀਂ 500 ml ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 60 ਕਿਲੋ ਰੇਤ ਵਿੱਚ ਮਿਲਾ ਕੇ 3 ਦਿਨਾਂ ਬਾਅਦ ਛਿੱਟਾ ਦੇਣ ਦੀ ਸਿਫਾਰਿਸ਼ ਹੈ, ਜਾਂ ਫਿਰ ਬਿਊਟਾ ਕਲੋਰ ਦਵਾਈ ਹੈ ਉਸ ਦੀ ਅਸੀਂ 1200 ml ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਬਾਸਮਤੀ ਦੀ ਬਿਜਾਈ ਫਸਲ ਦੀ ਬਿਜਾਈ ਕਰਨ ਤੋਂ 7 ਦਿਨਾਂ ਬਾਅਦ ਅਸੀਂ ਖੇਤ ਵਿੱਚ ਛਿੱਟਾ ਦੇ ਸਕਦੇ ਹਾਂ, ਜਾਂ ਫਿਰ ਜਦੋਂ ਫਸਲ ਜਦੋਂ ਸਾਡੀ ਪਨੀਰੀ 15 ਤੋਂ 20 ਦਿਨ ਦੀ ਹੋ ਜਾਂਦੀ ਹੈ ਉਸ ਸਮੇਂ ਅਸੀਂ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹਾਂ। ਉਸ ਸਮੇਂ ਜਿਹੜੀ ਸਾਡੀ ਮੋਮਨੀ ਗੋਲਡ ਦਵਾਈ ਹੈ ਉਸ ਦੀ 100 ml ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਫਸਲ ਪਨੀਰੀ ਦੇ ਵਿੱਚ ਛਿੜਕਾਅ ਕਰ ਸਕਦੇ ਹਾਂ। ਜਦੋਂ ਖੜੀ ਫਸਲ ਦੇ ਵਿੱਚ ਜੇ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਹੋਵੇ, ਜਦੋਂ ਅਸੀਂ ਪਨੀਰੀ ਪੁੱਟ ਕੇ ਲਗਾਉਂਦੇ ਹਾਂ ਉਸ ਸਮੇਂ ਜਾਂ ਤਾਂ ਜਦੋਂ ਅਸੀਂ ਪਨੀਰੀ ਪੁੱਟ ਕੇ ਲਗਾਉਂਦੇ ਹਾਂ ਤੇ 2 ਦਿਨਾਂ ਦੇ ਅੰਦਰ ਅੰਦਰ ਅਸੀਂ ਕੋਈ ਨਦੀਨ ਨਾਸ਼ਕ ਵਰਤ ਸਕਦੇ ਹਾਂ, ਜਾਂ ਫਿਰ ਉਸ ਤੋਂ ਬਾਅਦ ਜਦੋਂ ਫਸਲ 20 ਤੋਂ 25 ਦਿਨ ਦੀ ਹੋ ਜਾਂਦੀ ਹੈ ਉਸ ਸਮੇਂ ਵੀ ਨਦੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਉਸ ਦੇ ਲਈ ਇਹ ਹੈ ਕਿ ਜਦੋਂ ਅਸੀਂ ਪਨੀਰੀ ਖੇਤ ਦੇ ਵਿੱਚ ਪੁੱਟ ਕੇ ਲਗਾਉਂਦੇ ਹਾਂ ਤਾਂ 2 ਦਿਨਾਂ ਦੇ ਅੰਦਰ ਅੰਦਰ ਅਸੀਂ ਸਟੋਂਪ ਦਵਾਈ ਦੀ ਵਰਤੋਂ ਕਰ ਸਕਦੇ ਹਾਂ 1000 ਤੋਂ 1200 ml ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ। ਜੇ ਪੈਲੀ ਹਲਕੀ ਹੈ ਤੇ ਉੱਥੇ 1000 ml ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ, ਭਾਰੀਆਂ ਪੈਲੀਆਂ ਦੇ ਵਿੱਚ 1200 ml ਪ੍ਰਤੀ ਏਕੜ ਸਟੋਂਪ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਰਾਈਸ ਸਟਾਰ ਦਵਾਈ ਹੈ, ਸੋਰੀ ਸਾਥੀ ਦਵਾਈ ਹੈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਟੋਪ ਸਟਾਰ ਦਵਾਈ ਹੈ 45 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਇਹਨਾਂ ਸਾਰੀਆਂ ਦਵਾਈਆਂ ਨੂੰ ਅਸੀਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਅਸੀਂ ਛਿੱਟਾ ਦੇ ਸਕਦੇ ਹਾਂ ਖੜੇ ਪਾਣੀ ਦੇ ਵਿੱਚ। ਇਸ ਦੇ ਨਾਲ ਸਾਡੇ ਕਾਫੀ ਸਾਰੇ ਜਿਹੜੇ ਨਦੀਨ ਹਨ, ਖਾਸ ਕਰਕੇ ਸੁਆਂਕ ਤੇ ਹੋਰ ਜਿਹੜੇ ਮੌਸਮੀ ਘਾਹ ਹੁੰਦੇ ਨੇ ਉਹ ਕੰਟਰੋਲ ਹੋ ਜਾਂਦੇ ਹਨ। ਕਈ ਪੈਲੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿੱਥੇ ਪਾਣੀ ਖੜੇ ਹੋਣ ਦੀ ਸਮੱਸਿਆ ਹੁੰਦੀ ਹੈ, ਉੱਥੇ ਅਸੀਂ 40 ਗ੍ਰਾਮ ਗ੍ਰੈਨਿਟ ਦਵਾਈ ਹੈ ਉਹਦੀ ਅਸੀਂ ਵਰਤੋਂ ਕਰ ਸਕਦੇ ਹਾਂ। ਇਹ ਅਸੀਂ ਦਵਾਈ ਲਵਾਈ ਤੋਂ 10 ਤੋਂ 12 ਦਿਨਾਂ ਦੇ ਵਿੱਚ ਛਿੜਕਾਅ

0: ਕਰ ਸਕਦੇ ਹਾਂ। ਇਸ ਦੇ ਨਾਲ ਸਾਡੇ ਲਗਭਗ ਜਿਸ ਤਰ੍ਹਾਂ ਸਵਾਂਖ ਹੋ ਗਿਆ, ਝੋਨੇ ਦੇ ਮੁੱਥੇ ਤੇ ਚੋੜੀ ਪੱਤੇ ਵਾਲੇ ਨਦੀਨ ਸਾਰੇ ਕੰਟਰੋਲ ਹੋ ਜਾਂਦੇ ਹਨ। ਜੇ ਕਿਸਾਨ ਭਰਾਵਾਂ ਨੇ ਪਹਿਲਾਂ ਕੋਈ ਦਵਾਈ ਨਹੀਂ ਵਰਤੀ ਹੈ, ਉਸ ਤੋਂ ਬਾਅਦ ਅਸੀਂ ਜਦੋਂ ਖੜੀ ਫਸਲ ਹੈ ਉਸ ਦੇ ਵਿਚ ਕਿਸ ਤਰ੍ਹਾਂ ਦੇ ਨਦੀਨ ਹੁੰਦੇ ਹਨ, ਉਹਨਾਂ ਨਦੀਨਾਂ ਨੂੰ ਦੇਖ ਕੇ ਅਤੇ ਪਿਛਲੇ ਵਾਰ ਅਸੀਂ ਕਿਹੜਾ ਨਦੀਨ ਨਾਸ਼ਕ ਪਾਇਆ ਹੈ ਉਸ ਦੇ ਆਧਾਰ ਤੇ ਅਸੀਂ ਜਿਹੜੇ ਨਦੀਨ ਨਾਸ਼ਕ ਦੀ ਵਰਤੋਂ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਜੇ ਬਾਸਮਤੀ ਦੀ ਫਸਲ ਵਿਚ ਸਵਾਂਖ ਤੇ ਝੋਨੇ ਦੇ ਮੁੱਥਿਆਂ ਦੀ ਪ੍ਰੋਬਲਮ ਹੈ ਤੇ ਅਸੀਂ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਨੋਮਨਿੰਗ ਗੋਲਡ ਦਵਾਈ 100 ml ਨੂੰ 150 ਲੀਟਰ ਪਾਣੀ ਦੇ ਵਿਚ ਘੋਲ ਕੇ ਉਸਦਾ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਇਕ ਨੋਵਿਕਸਿਡ ਦਵਾਈ ਹੈ 500 ml, ਇਹ ਨਵੀਂ ਇਕ ਦਵਾਈ ਹੈ 500 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਉਸ ਨੂੰ ਵੀ ਆਪਾਂ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਇਕ ਇਤਸੂ ਦਵਾਈ ਹੈ ਜਿਹੜੀ ਕਿ 40 ਗ੍ਰਾਮ ਪੈਂਦੀ ਹੈ, ਉਸ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ। ਇਹ ਜਿਹੜੀਆਂ ਦੋਨੋਂ ਦਵਾਈਆਂ ਹਨ, ਇਕ ਇਤਸੂ ਹੈ ਤੇ ਨੋਵਿਕਸਿਡ ਹੈ, ਇਹਨਾਂ ਦੇ ਨਾਲ ਕਾਫੀ ਤਰ੍ਹਾਂ ਦੇ ਜਿਹੜੇ ਨਦੀਨ ਨੇ ਉਹ ਕੰਟਰੋਲ ਹੋ ਜਾਂਦੇ ਹਨ। ਤੇ ਜੇ ਬਾਸਮਤੀ ਦੀ ਫਸਲ ਦੇ ਵਿਚ ਕੋਈ ਚਿੰਨੀ ਘਾਹ ਹੈ, ਚਿੜੀ ਘਾਹ ਹੈ, ਜਾਂ ਤੱਕੜੀ ਘਾਹ ਹੈ, ਗੁੜਤ ਮਧਾਣਾ ਹੈ, ਜਾਂ ਇਸ ਤਰ੍ਹਾਂ ਦੇ ਨਦੀਨ ਹੋਣ, ਤਾਂ ਅਸੀਂ ਰਾਈਸ ਸਟਾਰ ਦੀ ਜਿਹੜੀ ਦਵਾਈ ਹੈ 400 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਸਦੀ 150 ਲੀਟਰ ਪਾਣੀ ਦੇ ਵਿਚ ਘੋਲ ਕੇ 20 ਤੋਂ 25 ਦਿਨਾਂ ਦੇ ਅੰਦਰ ਛਿੜਕਾਅ ਕਰ ਸਕਦੇ ਹਾਂ। ਜਦੋਂ ਵੀ ਅਸੀਂ ਖੜੀ ਫਸਲ ਦੇ ਵਿਚ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨਾ ਹੈ, ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਸਾਡੇ ਨਦੀਨ ਨਾਸ਼ਕ ਹਨ ਉਹਨਾਂ ਦੀ ਜਿਹੜੀ ਪੱਤਿਆਂ ਦੀ ਅਵਸਥਾ ਹੈ ਉਹ 2 ਤੋਂ 4 ਪੱਤਿਆਂ ਦੀ ਅਵਸਥਾ ਹੋਣੀ ਚਾਹੀਦੀ ਹੈ, ਤੇ ਹਮੇਸ਼ਾ ਇੱਕ ਸਾਨੂੰ ਸਿੱਧੀ ਪੱਟੀ ਦੇ ਵਿਚ ਛਿੜਕਾਅ ਕਰਨਾ ਚਾਹੀਦਾ ਹੈ। ਤੇ ਜਦੋਂ ਵੀ ਛਿੜਕਾਅ ਕਰਨਾ ਹੈ ਖੜੀ ਫਸਲ ਦੇ ਵਿਚ, ਉਸ ਸਮੇਂ ਜਿਹੜਾ ਸਾਡਾ ਪਾਣੀ ਹੈ ਖੇਤ ਦੇ ਵਿਚ ਖੜਾ ਨਾ ਹੋਵੇ। ਇਸ ਦੇ ਨਾਲ ਅਸੀਂ ਨਦੀਨ ਨਾਸ਼ਕਾਂ ਤੋਂ ਅਸੀਂ ਵਧੇਰੇ ਫਾਇਦਾ ਲੈ ਸਕਦੇ ਹਾਂ।
1: ਹਾਂਜੀ ਰੁਲੀਆ ਰਾਮ ਜੀ,
2: ਸ਼ਿੰਗਾਰਾ ਸਿੰਘ ਜੀ ਬੋਲ ਲਾਉਂਦੇ ਆ ਗਾਉਣ ਦੇ,
1: ਲਾ ਦਿਓ ਜੀ ਫਿਰ।

ਕਾਲ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਖ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਦੇ ਸੱਚ ਵਸਾਇਆ ਮੂਰਖ ਸੱਚ ਨ ਜਾਣੇ ਮਨਮੁੱਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।